0: ਜਿਹਦੇ ਵਿੱਚ ਕੁਛ ਗੀਤ, ਫਿਰ ਅਸੀਂ ਕੁਛ ਅਮਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿੱਚ ਬਹੁਤ ਸਰੋਤੇ ਉਹਨਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ, ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ, ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿੱਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ, ਉਹਨਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ, ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਐਸੀ ਕੋਸ਼ਿਸ਼ ਕਰੀ ਦੀ ਆ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ, ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ ਜਿਹਦੇ ਵਿੱਚ ਵਾਗਲਰ ਨਾ ਹੋਵੇ, ਜਿਹਦੇ ਵਿੱਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸਾਰਿਆਂ ਦਾ ਸਵਾਗਤ ਹੈ ਜੀ, ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ।
1: ਹੈਲੋ, ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ, ਨਿਊਜਰਸੀ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ। ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ, ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ। ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ, ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ, 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ। ਲੋ ਜੀ, ਪੇਸ਼ ਹੈ ਪਹਿਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉਪਰ ਰੂਬਰੂ ਹੋ ਰਹੇ ਜੀ। ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਹਾਂ ਜੀ। ਜੋ ਦੋਸਤੋ ਆਓ, ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: ਗੀਤ ਹੋਰ ਸੁਣਦੇ ਜੀ ਸਿੰਦਰ ਸ਼ਿੰਦਾ
1: ਬਾਈ ਬੱਲੇ ਬੱਲੇ ਬੱਲੇ ਬੱਲੇ ਬਾਈ ਅੱਜ ਤਾਂ ਨਜ਼ਾਰਾ ਆ ਗਿਆ ਬਾਈ
2: ਦੇਖੋ ਨਾ ਜੀ ਕਿੰਨੀ ਸੋਹਣੀ ਜਨ ਲੈ ਕੇ ਆਇਆ
1: ਲਓ ਬਾਈ ਅਮਲੀ ਦਾ ਵਿਆਹ ਵੀ ਹੋ ਗਿਆ ਉਹ ਪੰਜ ਜੇਤੋਂ ਵਾਲਿਆ ਲਾ ਕੋਈ ਸ਼ਿੰਦੇ ਦਾ ਨਵਾਂ ਗਾਣਾ ਉਹ ਸ਼ਿੰਦੇ ਦਾ ਲਾਈ ਬਾਈ ਜਿਹਦੇ ਨਾਲ ਬਹੁਤ ਪੈਗਾ ਪੈਗਾ ਹੋ ਜਾਏ
2: ਮਾਲਕੋ ਲਾ ਦਿੰਦੇ ਆਹ ਪੈਸੇ ਨੀ ਲੈਣੇ ਸੋਚੋ
1: ਬਾਈ ਵਾਹ ਵਾਹ ਵਾਹ

0: ਵੀ ਮਾਨ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਾ ਰੱਬ ਰਾਖਾ ਉਹ ਤੋਂ ਬੁਰਾ ਜੁਦਾਈ ਦਾ ਦੁਖੀ ਓ

0: ਦੋਸਤੋ ਬਹੁਤ ਤੇਰਾਂ ਤੇਰਾਂ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੁਝ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡਾ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖੱਕ ਸਾਹਿਬ ਜੀ, ਗੱਲਾਂ ਬਾਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ।
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫਿਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫਿਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਤਸਾ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ।

0: ਕੱਢੋ
1: ਦੇਖੋ ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੇ ਆ ਚਲੋ
2: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਹੀ ਰੈਡੀ ਬਹੁਤ ਵਧੀਆ ਲਿਖਦੇ ਨੇ ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ ਬਹੁਤ ਵਧੀਆ ਲਿਖਦੇ
2: ਦਾਦੀ ਸਾਹਿਬ ਤੁਹਾਡਾ ਧੰਨਵਾਦ ਸ਼ੁਕਰੀਆ ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਸਰ ਜੀ ਗੁੱਡ ਨਾਈਟ ਬਹੁਤ ਵਧੀਆ ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ ਉਹ ਵੀ ਬਹੁਤ ਵਧੀਆ ਲਿਖਦੇ ਨੇ ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਪੂਨੀ ਸਾਹਿਬ ਦਾ ਵੀ ਮੈਸੇਜ ਸੀ ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ ਮਨਮੋਹਨ ਪੂਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ ਤੇ ਉਨ੍ਹਾਂ ਦਾ ਵੀ ਧੰਨਵਾਦ ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਵਿਸ਼ਾ ਖੱਕ ਸਾਹਿਬ ਜੀ ਜਿਹੜਾ ਉਹ ਆਪਣੀ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
2: ਜੀ
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ
2: ਅੱਛਾ ਜੀ
1: ਤੇ ਇਹਦੇ ਬਾਰੇ ਦੇ ਵਿਚ ਖੱਕ ਸਾਹਿਬ ਜੀ ਇੱਕ ਲੇਖ ਆ ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ ਤੁਹਾਨੂੰ ਪਤਾ ਬਈ ਬਹੁਤ
2: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ ਬਹੁਤ ਸਾਲ ਹੋ ਗਏ ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ ਜੀ
1: ਜੀ ਖੱਕ ਸਾਹਿਬ ਜੀ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
2: ਜੀ
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ ਜਗਪ੍ਰੀਤ ਸਿੰਘ ਦੇ ਸਿਰ ਉਤੇ ਮੇਅਰ ਮਮਦਾਨੀ ਵਜੋਂ ਸਜੀ ਜੁੰਮੇਵਾਰੀਆਂ ਦੀ ਦਸਤਾਰ ਕਿਆ ਬਾਤ ਹੈ ਖੱਕ ਸਾਹਿਬ ਜੀ ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸ਼ਬਦ ਲਿਖਿਆ ਉਹਨਾਂ ਨੇ ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਕ ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਦਾ ਵੱਡਾ ਸਪੁੱਤਰ ਹੈ ਸਰਦਾਰ ਦਰਸ਼ਨ ਸਿੰਘ ਖੱਕ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਡ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਕਰਕੇ ਹਿੱਸਾ ਲੈਂਦਾ ਰਿਹਾ ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ ਇਕ ਆਜ਼ਾਦਾਨਾ ਪਰਿਵਾਰ ਬਣ ਗਈ ਆਜ਼ਾਦਾਨਾ ਜਿਹਨੂੰ ਕਹਿੰਦੇ ਆ ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਪਹਿਚਾਣ ਬਣ ਗਈ ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਕ ਅਕਸਰ ਕਹਿੰਦੇ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਹਨਾਂ ਦੇ ਪ੍ਰਜੰਡ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉੱਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉੱਤੇ ਕੁਝ ਵੀਡੀਓ ਕਲਿੱਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉੱਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉੱਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟਿਕ ਗਵਰਨਰ ਐਂਡਰਿਊ ਕੋਮੋ ਸੀ। ਸੱਤਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੁੱਖ ਬੰਦਾ ਸੀ,
2: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉੱਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ
2: ਵੋਟਾਂ। ਕੁਛ ਲੋਕ ਵੋਟਾਂ ਪਾਉਂਦੇ ਵੀ ਨੀ ਨਾ, ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ। ਪਰ ਕੁਛ ਸਾਡੀ ਇੱਕ ਸਟੇਟ ਹੈਗੀ ਹੈ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ, ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਹੈ ਲੋਕਾਂ ਦੀ ਉਹ ਪਈ ਹੈ ਜੀ।
1: ਤੇ ਮਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ, ਜਿਹੜਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ, ਮੈਂ ਵੀ ਨੀ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਦੇਸੀ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਡਰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ ਇਹ ਜਗਪ੍ਰੀਤ ਹੀ ਹੈ ਜਿਹੜਾ ਮਾਨਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ ਖਾਕਸਾ ਜੀ ਕਿਆ ਬਾਤ ਆ ਦੇਖੋ ਖਾਕਸਾ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖਾਕਸਾ ਜੀ ਉਹ ਚਲੋ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ ਤੇ ਇਸ ਲਈ ਖਾਕਸਾ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ ਤੇ ਹੁਣ ਆਪਾਂ ਖਾਕ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਜਿਹਦੇ ਵਿਚ ਖਾਕ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖਾਕ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖਾਕ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋ ਸਕੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਹਫ਼ਤਾ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ ਖਾਕ ਸਾਹਿਬ ਜੀ ਜਿਹੜਾ ਪਾਕਿਸਤਾਨ ਆ ਨਾ ਪਾਕਿਸਤਾਨ ਦੇ ਵਿਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ ਹੁਣ ਖਾਕ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਤੇ ਉਹ ਬਲੋਚਿਸਤਾਨ ਦੇ ਵਿਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ
2: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ
1: ਹਾਂਜੀ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ
2: ਅੱਛਾ ਜੀ ਵੱਡੀ ਸਟੇਟ ਆ
1: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 44% ਹੋ ਗਿਆ ਨਾ ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖਾਕ ਸਾਹਿਬ ਦੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿਚ ਰਹਿ ਰਹੇ ਆ
2: ਅੱਛਾ ਜੀ ਬਹੁਤ ਥੋੜੇ ਆ
1: ਬਹੁਤ ਥੋੜੇ ਲੋਕ ਆ ਤੇ ਹੁਣ ਖਾਕ ਸਾਹਿਬ ਜੀ ਉਹਨਾਂ ਦੇ ਵਿਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
2: ਜੀ
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਆ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ ਉਹ ਤੁਹਾਨੂੰ ਪਤਾ ਪਈ ਉਹ ਵੀ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ
2: ਬਿਲਕੁਲ
1: ਤੇ ਉਹ ਜਿਹੜਾ ਏਅਰਬੇਸ ਆ ਖਾਕ ਸਾਹਿਬ ਜੀ ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ ਪਤਾ ਨੀ ਕੀ ਕੀਤਾ ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ ਤੇ ਹੁਣ ਕੀ ਆ ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵਿਚ ਲੜਾਈ ਆ ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ
2: ਕਰ ਰਿਹਾ ਜੀ ਕਰ ਰਿਹਾ
1: ਹਾਂਜੀ ਕਰ ਰਿਹਾ ਤੇ ਹੁਣ ਕੀ ਆ ਜੇ ਉੱਥੇ ਲੜਾਈ ਹੁੰਦੀ ਆ ਤੇ ਖਾਕ ਸਾਹਿਬ ਜੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਨਹੀਂ
2: ਬਿਲਕੁਲ
1: ਜੇ ਉਹ ਵੱਖਰੀ ਸਟੇਟ ਬਣਦਾ ਆ ਔਰ ਉਹ ਬਣ ਜਾਣਾ ਆ ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ ਤੁਹਾਨੂੰ ਪਤਾ ਕਿ ਯੂਰੋਪੀਅਨ ਸਾਰੇ ਆ ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ ਹੁਣ ਅਸੀਂ ਇੱਥੇ ਹੱਲਾ ਫੇਰੀ ਦਈਏ ਤਾਂ ਇਹ ਵੰਡ ਹੋ ਜਾਣਾ ਇਹ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ
2: ਚੀਮਾ ਸਾਹਿਬ ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ। ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਨ੍ਹਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ। ਉਨ੍ਹਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ, ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
1: ਹੋ ਗਿਆ
2: ਬਿਲਕੁਲ।
1: ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖਾਕ ਸਾਹਿਬ ਜੀ ਦੇਖ ਲਓ ਵੀ ਦੋ ਸਾਲ ਹੋ ਗਏ ਆ, ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਕਿ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ। ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕ ਸਾਹਿਬ ਜੀ, ਇੰਨੀ ਤਬਾਹੀ ਆ ਮੈਂ ਕਦੇ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੀਆਂ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕ ਸਾਹਿਬ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨਹੀਂ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖ਼ਬਰ। ਤੇ ਇਹਦੇ ਨਾਲ ਅਗਲੀ ਖ਼ਬਰ ਤੱਕ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ, ਰੋਜ਼ਾਨਾ ਨਹੀਂ ਖਾਕਾ ਵੀ, ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
2: ਬਿਲਕੁਲ,
1: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਰਹੇ ਆ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਨੂੰ ਕੋਲ ਹੈਗਾ।
2: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਨਹੀਂ ਹੈਗਾ ਕਰ ਲੈਣਾ, ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਿਆ ਕੀ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਕਹਾਂ ਤਾਂ ਦੇਖੀ ਮੂਹਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕਾ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕਾ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਹਨਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ, ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਕੱਢ ਰਹੇ, ਕਹਿੰਦੇ ਹਾਂ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਗਈ ਆ, 2020 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤੀਕਰ ਵੀ ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ, ਤੇ ਜਿਹਦੇ ਵਿਚ ਨਜ਼ਰ ਕੁਛ ਨਹੀਂ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ, ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ।
2: ਜੀ ਜੀ,
1: ਟ੍ਰੈਵਰ ਨੋਆ ਤੋਂ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਮੇਡੀਅਨ ਹਾਂ ਕਮੇਡੀਅਨ ਆ, ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
2: ਨਹੀਂ,
1: ਅਜੇ ਨੀ ਹੋਇਆ ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇੱਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਟ੍ਰੀਮ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ ਖਾਕ ਸਾਹਿਬ ਦੀ ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿੱਚ ਰਿਪੀਟ ਹੋਣਾ ਤੁਸੀਂ ਦੇਖਦੇ ਜਾਇਓ ਤੇ ਉਹਦੇ ਬਾਰੇ ਚ ਖਾਸ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ ਤੇ ਇਹ ਹੁਣ ਡਾਕਟਰ ਸਾਹਿਬ ਜੀ ਟਰੰਪ ਸਾਹਿਬ ਤੁਹਾਨੂੰ ਪਤਾ ਪਿਆ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ
2: ਇਹਨੂੰ ਘਟਾ ਲਓ ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ
1: ਬਸ ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦੇ ਤਾਂ ਉਹ ਇਕਦਮ ਚਕੰਨੇ ਹੋ ਜਾਂਦੇ ਪਏ ਮੇਰੇ ਮਗਰ ਨਹੀਂ ਆ ਚੱਲੀ ਇਹ ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ
2: ਬਿਲਕੁਲ
1: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ ਮੈਨੂੰ ਕੋਰਟਾਂ ਦੇ ਵਿਚ ਕਰਦੇ ਘੜੀਦੇ ਜੋ ਮਰਜ਼ੀ ਮੈਂ ਪਰਜਾ ਨੂੰ ਜੇ ਖੇਤੀ ਆ ਇਸ ਕਰਕੇ ਮੇਰੀ ਜਿਹੜੀ ਆ
2: ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਆ ਬੇਨਤੀ ਇਹ ਹੈ ਕਿ ਉਹਨਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ ਇਹਦੇ ਤੇ ਗੌਰ ਦਿਆ ਕਰੋ ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ
0: ਹਾਂਜੀ ਖਾਕ ਸਾਹਿਬ ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ ਔਰ ਇਸ ਵੇਲੇ ਜਿਹੜੀ ਆਪਣੀ ਜਿਮ ਮਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਹਨਾਂ ਪ੍ਰੋਗਰਾਮਾਂ ਸੋ ਚਲੋ ਠੀਕ ਹੈ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆ ਇਹਦੇ ਤੋਂ ਫਾਇਦਾ ਲੈ ਸਕੇ ਇਹੀ ਆਪਣੀ ਇੱਛਾ ਹੈਗੀ ਹੈ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਇਹਦਾ ਕੋਈ ਐਡਵਰਟਾਈਜਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ ਕਿਉਂਕਿ ਅਸੀਂ ਸਾਰਿਆਂ ਨੂੰ ਇਹ ਕਿਹਾ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਹਾਂ ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ ਜਬ 10 ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੂੰ ਉਲਟਾ ਲਟਕਿਆ ਹੋਇਆ ਸੀਗਾ ਕਾਹਦੀ ਆਕੜ ਕਰਦਾ ਤੂੰ
2: ਬਿਲਕੁਲ
0: 10 ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕੇ ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਿਆਂ ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਆ ਤੁਹਾਡੀ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ
1: ਜੀ।
0: ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾਲੀ ਤੇ ਨਾਲ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਹੈ ਆਮ ਤੌਰ ਤੇ ਵੇਨ ਦੇ ਵਿਚ, ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ, ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕੇ ਹਾਂ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾਲੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ, ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
0: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਏ ਹਾਂ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ ਜਿੰਨੇ ਵੀ ਸਿਧਾਂਤ ਹਨ ਉਹ ਅੱਜ ਅਸੀਂ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
1: ਜੀ,
0: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ ਕਿਸੇ ਵੀ ਸਰਕਾਰ ਦੇ ਵਿਚ ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ ਪੜ੍ਹ ਲਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
1: ਜੀ ਡਾਕਟਰ ਸਾਹਿਬ,
0: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
1: ਡਾਕਟਰ ਸਾਹਿਬ ਦੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
0: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
1: ਬਿਲਕੁਲ
0: ਹੋਇਆ ਹੀ ਹੈ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ, ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਨ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ ਨੀ, ਮੈਂ ਐਂ ਕਰ ਦਿਆਂਗਾ ਯਾਰ, ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ, ਲੈ ਬੱਚੇ ਦਾਣੀ ਦਾ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਦਾਣੀ ਕੱਢ ਕੇ ਪਰੇ ਮਾਰਦੇ, ਕਿਡਨੀ ਖਰਾਬ ਹੋ ਗਈ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਰ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਬਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ, ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ ਕਿਉਂਕਿ ਅਸੀਂ ਮੈਂਸਿਸ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ ਮਾਸਿਕ ਧਰਮ ਵੀ 28 ਦਿਨ ਦਾ ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਹਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਹਰ ਭਾਟਾ ਅਸੀਂ ਆਨੇ ਆ ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚੋਂ ਬਾਹਰ ਨੀ ਆਉਂਦਾ ਹੋਊਗਾ ਆਉਂਦਾ ਹੋਏਗਾ ਨਾ ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ ਤੁਸੀਂ ਦਵਾਈ ਖਾ ਲਈ ਕੁਛ ਕਰ ਲਿਆ ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ ਇੱਕ ਤੇ ਉਸ ਬਿਮਾਰੀ ਦੇ ਹਾਲਾਤ ਆ ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ ਅਸਲ ਤਾਂ ਵੇਗ ਨਹੀਂ ਹੈ ਉਹ ਰੋਕ ਰਹੀ ਹੈ ਨਾ ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ ਔਰ ਇਸੇ ਕਰਕੇ ਸਾਨੂੰ ਘਬਰਾਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਤੇ ਲੈ ਕੇ ਆਏ ਸਾਂ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ ਸਟੈਪ ਬਾਈ ਸਟੈਪ ਸਾਰੇ ਹਰੇਕ ਸਟੈਪ ਤੇ ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਲ ਯਾਦ ਰੱਖਣ ਲਈ ਕਈ ਵੇਲਾ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਮ ਰੱਖਣ ਦੀ ਲੋੜ ਪੈ ਗਈ ਕਿਉਂਕਿ ਸਾਡੇ ਕੋਲ ਇੰਨੇ ਨਾ ਹੀ ਨੀ ਬਚੇ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਚੀਨੂ ਸ਼ੀਨੂ ਮੀਨੂ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਯਾਰ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ ਖੜਕ ਸਿੰਘ ਕੌਣ ਨਾਂ ਰੱਖਦਾ ਨਹੀਂ ਨਾ ਰੱਖਦਾ ਕੋਈ ਹੈ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ ਪੈ ਜਾਂਦਾ ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਤੀਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ ਯਾਰ ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿਚ ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕਿੰਡ ਪ੍ਰੋਗਰਾਮ ਇਹ ਇੰਟਰਾ ਯੂਟਰੀਨ ਲਾਈਫ ਦੇ ਵਿਚ ਫਿਫਥ ਵੀਕ ਦੇ ਵਿਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਹੈ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕਿੰਗ ਸਕੈਲਟਨ ਸਾਡਾ ਇਹ ਹੈਗਾ ਆ ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ ਸੋ ਇਹ ਸੈਕਿੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ ਜੇ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਤ ਪਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਰੀਕਲ ਹਸਲੀ ਦੀ ਹੱਡੀ ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਛੇਵਾਂ ਹਫ਼ਤਾ ਇੰਟਰਾ ਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਅਸੀਂ ਫਸਟ ਡੇ ਆਫ ਲਾਸਟ ਮੈਨਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਆ। ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ, ਉਸ ਤੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ। ਠੀਕ ਹੈ, ਸੋ ਸਿਕਸ ਵੀਕ ਆਫ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਸਾਡਾ ਆਹ ਜਿਹੜਾ ਕਲਾਈਕਲ ਹੈ, ਹਸਲੀ ਦੀ ਹੱਡੀ ਹੈ, ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ, ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ, ਉਹਦੀ ਯੂਨੀਅਨ ਹੁੰਦੀ ਹੈ। ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ, ਉਹ ਸਾਡੀ ਨਿਸ਼ਾਨਦੇਹੀ, ਸਾਡੀ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਬਾਅਦ ਹੈੱਡ ਬਣਦਾ। ਹੁਣ ਇਹ ਜਿਹੜਾ ਹੈੱਡ ਬਣਦਾ ਆ, ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ, ਪਰ ਨਹੀਂ, ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ, ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ। ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ, ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ, ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਆ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ, ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲਏ। ਸ਼ਰੇਦਾ ਹੈ ਜੀ, ਸ਼ਰੇਦਾ ਹੈ, ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ। ਕਹਿਣ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ, ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਇਹ ਹੱਡੀਆਂ ਹੁੰਦੀਆਂ ਨੇ, ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ, ਪਰੀ ਬੰਡਨ ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ, ਫਰੰਟਲ ਬੋਨ, ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ, ਇਹ ਫਰੰਟਲ ਬੋਨ ਹੈਗੀ, ਸਾਰਾ ਅਗਲਾ ਕਵਰ ਕਰਦੀ ਹੈ। ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਕ ਹੀ ਹੈਗੀ ਹੈ, ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਦੀ ਹੈ, ਰੀੜ ਦੀ ਹੱਡੀ ਚ ਜਾਣੀ ਹੈ, ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ। ਠੀਕ ਆ, ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪਿਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪਿਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ, ਘੜੀਆਂ ਵਿਚ ਚੇਨ ਤਾਂ ਨਹੀਂ ਆਉਂਦੀ, ਘੜੀਆਂ ਦੇ ਵਿਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿਚ ਇਹਦੇ ਵਿਚ ਕੰਪੈਕਟ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜੀਨੈਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਇਹਦੀ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਪਿਲਪਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜੀਅਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ, ਔਰ ਇੱਕ ਦੂਸਰੇ ਵਿਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ, ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਨਹੀਂ ਰਹਿ ਜਾਂਦਾ, ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫਾਊਂਟਾਂ ਦਿਲ ਕਹਿੰਦੇ ਜੇ ਪੰਜਾਬੀ ਚ ਤਾਲੂ ਹਾਂਜੀ ਹਾਂਜੀ ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ ਜਿੱਥੇ ਫਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ ਬਹੁਤਾ ਦੀ ਨਜ਼ਰ ਦੇ ਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇਕ ਤਾਲੂ ਹੁੰਦਾ ਹੈ ਲੇਕਿਨ ਹੁੰਦਾ ਹੈ ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ ਇਹ ਅੰਦਰ ਦਾ ਇਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ ਹਨੇਰੀ ਦਾ ਮਤਲਬ ਗੈਸ ਆ ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉਪਰ ਨੂੰ ਉਭਰਿਆ ਹੁੰਦਾ ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇਕ ਗੈਪ ਰਹਿ ਜਾਂਦਾ ਹੈ ਜਿੱਥੇ ਹੱਡੀਆਂ ਆਪਸ ਦੇ ਵਿਚ ਇਸ ਤਰ੍ਹਾਂ ਗਰਾਰੀਆਂ ਦੇ ਵਿਚ ਨਹੀਂ ਫਸੀਆਂ ਹੋਈਆਂ ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ ਅਲਟੀਮੇਟ ਪਹਿਲਾਂ ਇਕ ਜੈਲੀ ਦਾ ਇਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ ਹੇਠੋਂ ਗੈਸ ਬਣੀ ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਵਾਰਾਂ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਗਬਾੜਿਆਂ ਦੇ ਸਾਈਡਾਂ ਦੇ ਉੱਪਰ ਸਾਹਮਣੇ ਫਰੰਟ ਦੇ ਵਿਚ ਉਹਨੂੰ ਅਸੀਂ ਕਹਿੰਦੇ ਹਾਂ ਉਬਲਾ UVULA ਉਬਲਾ ਔਰ ਉਸ ਨੂੰ ਪੰਜਾਬੀ ਚ ਕਹਿੰਦੇ ਹਾਂ ਅਸੀਂ ਕਾਂ ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ ਕੱਸਿਆ ਜਾਣਾ ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧਿਤ ਆ ਨਾ ਅੰਦਰੋਂ ਗੈਸ ਬਣੀ ਹੈ ਇੰਡਾਈਜੇਸ਼ਨ ਹੋ ਗਿਆ ਆ ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜਮ ਨਹੀਂ ਕਰ ਸਕਿਆ ਇਹੋ ਜਿਹੀ ਕੰਡੀਸ਼ਨਾਂ ਵਿਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਔਰ ਜਾਂ ਬੁਖਾਰ ਹੋ ਗਿਆ ਹੀ ਜ਼ਿਆਦਾ ਹੋ ਗਈ ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਇਹਨੂੰ ਕਿਹਾ ਬਈ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ ਇਹ ਸਾਨੂੰ ਬੱਚੇ ਦੇ ਹਾਲਾਤ ਵਿਚ ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ

ਦੁਨੀਆਂ ਦੇ ਮਿਹਰਬਾਨ ਦੋਸਤੋ, ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ,

ਅੱਜ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਚਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ ਹਾਊ ਯੂ ਸੀ ਦਿਸ ਵੰਡਰਫੁਲ ਵਰਲਡ with your own watching eyes, and we are only phone call away. ਬਿਲਕੁਲ ਬਿਲਕੁਲ ਦੋਸਤੋ, ਅਸੀਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੁਹਾਡੇ ਕੋਲ। ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਤੁਹਾਡੇ ਦਿਲ ਦੀ ਗੱਲਬਾਤ ਸੁਣਨੀ ਆ। ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫੇਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਬਿਲਕੁਲ ਜੀ, ਸਾਡੀ ਐਪ ਡਾਊਨਲੋਡ ਕਰੋ, ਤੁਸੀਂ ਤੇ ਕੀਤੀ ਹੈ ਤੇ ਕਰਵਾਓ ਵੀ, ਆਪ ਦੀ ਮਿਹਰਬਾਨੀ ਹੋਵੇਗੀ। www.pravasradio ਇਜ਼ ਅ ਵਨ ਵਰਲਡ ਇਨ ਸਮਾਲ ਸਮਾਲ ਲੈਟਰਸ, ਨਾਟ ਕੈਪੀਟਲ ਲੈਟਰਸ, PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ, ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ,
ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ, ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿਚ ਨਾ ਪਾਈਏ, ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ, ਸਾਰੀ ਮਖਲੂਕ ਧਰਤੀ ਦੀ ਵਾਰਸ ਨਾਲ ਕੋਇਲ ਦੇ ਗਾਈਏ, ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ, ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ, ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ, ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਇਸ ਤਰ੍ਹਾਂ ਜੀ ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ, ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਕਾਲ ਹੀ ਤੁਸੀਂ ਕਰੋਗੇ, ਦੋ ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਈਫਨ ਆ ਐਪਸੀਲੋਨ ਫਰੀਡਮ ਸਲਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ, ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਫਰੀਡਮ ਸਟ੍ਰਾਸ 106 ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ, ਲਓ ਜੀ ਪੇਸ਼ੇ ਖਿਦਮਤ ਹੈ ਗਾਣਾ।

आज दी दुनिया दे मेहरबान दोस्तो ते परवाज रेडियो फ्रैंकफर्ट दे खूबसूरत स्रोतियो ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वादा करदा खूबसूरत लबां ते हासे खिलारदा आप दी सोच दियां खिड़कियां खड़का के आ सजणों दिलां ते दस्तक देण वाला तुहाडे दिलां दी धड़कण वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away. बिल्कुल दोस्तों, असि फोन कॉल अवे हाँ थोड़े तो। गल इस तरह है भाई, अज असी कॉल नहीं लेंगे सैटरडे, कल है संडे, कल है जी शायरो शायरी का प्रोग्राम, उहदे विच तुहाडा ही प्रोग्राम है, तुहाडियां ही कॉल लईयां जाणगियां। अज पहले आवर विच दोस्तो मैं इनकलाबी कवि संत राम उदासी जी हुणां ते गलबात करांगा, उहदियां दुश्वारियां ते उहदे ते जो जुल्म कीता गवर्नमेंट ने, सारा कुछ जाणदिआं होइआं वी उहनूं लावारस करार दे के स्टेशन दे उत्ते ही अग ला दित्ती गई। ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿਚ ਕੋਡ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋਡ ਉਹ ਨੇ ਸਾਡੇ ਸਮਾਜ ਦੇ ਵਿਚ। ਇਹ ਲੋਕ ਤੇ ਵਿਚਾਰੇ ਕਾਮੇ ਨੇ, ਵਰਕਰ ਨੇ। ਤੇ ਅਗਲੇ ਆਵਰ ਦੇ ਵਿਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ,
www.pravasradio.com ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ ਅੱਜ 17 ਕ ਹੈ ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514 0049-171-4 ਜੀ ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ

ਜਿੱਥੇ ਬੰਦਾ ਜੰਮਦਾ ਸ਼ਕੀਰੀ ਹੈ, ਤਕੀਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੈ।

ਵਾਹੀ ਵਾਹ ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ। ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਫਰੀਡਮ ਸਟਰਾਸੇ 104-6 ਇਸ਼ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪਰਵਾਜ਼ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘੁਆਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ ਤੇ ਬਿਲਕੁਲ, ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਉ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ, ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ, ਸੰਤ ਰਾਮ ਉਦਾਸੀ ਨੇ ਨਾ, ਇੰਨੀ ਨੀਵੀਂ ਜਾਤ ਚ ਜਨਮ ਲਿਆ। ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ, ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ, ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ, ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ, ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਖਰੇਤੀ ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅੰਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ। ਉਹ ਤੁਸੀਂ ਕੌਣ ਹੁੰਦੇ ਹੋ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ? ਸਰਦਾਰੀ ਤੇ ਉਹ ਹੁੰਦੀ ਜਿਹੜਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ, ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ, ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ, ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਘਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਸੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟਸ ਆ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਜ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ, ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਹਨਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਹਨਾਂ ਨਾਲੋਂ ਇਹਨਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜਾ, ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਆ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ, ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆਂ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜਦੋਜਹਿਦ ਕਰਦਿਆਂ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਦੇ ਜਦੋਂ ਜਾਂਦੇ ਸੀ ਨਾ ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੜੀ ਕੋਈ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ। ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ। ਇਹ ਲੋਕ ਜਿਨ੍ਹਾਂ ਨੂੰ ਤੁਸੀਂ, ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਂਗ ਕੇ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ। ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰ ਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਵੇ, ਲੀੜਾਂ ਲਮਕਦੀਆਂ ਹੋਣ, ਹੈਂ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ।
ਸਾਧ ਤੱਕ ਹੀ ਸੀਮਤ ਹੋਵੇ ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਹਨਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਹਨਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਹਨਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51-54 ਵਿਚ ਲਿਖਿਆ ਜੀ। ਹਾਂਜੀ, ਤੇ ਜਦੋਂ ਇਹ ਇਹਨਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ ਤੇ ਜਦੋਂ ਇਹਨਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਿਆ ਕਿ ਤੁਸੀਂ ਪਾਰਸ ਜੀ ਹੋ। ਹਾਂਜੀ, ਦੁਨੀਆ ਦੇ ਉੱਤਮ ਲੋਕ, ਦੁਨੀਆ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ। ਮੈਂ ਹਾਂ ਚੌਧਰੀ।

ਵਿੱਚ ਲਿਖਿਆ ਜੀ। ਹਾਂਜੀ, ਤੇ ਜਦੋਂ ਇਹ ਇਹਨਾਂ ਦੇ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਹਨਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ, ਉਦੋਂ ਨਹੀਂ ਪਿੱਟੇ ਜਾਂਦੇ। ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ। ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ। ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ, ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ, ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣੋ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਚ ਹੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ, ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮਰੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਪਰ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨਹੀਂ, ਗੋਰੇ ਕਾਲੇ ਬੱਗੇ।

ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ। ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ। ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ ਉਹ ਭਾਵੇਂ ਕਿਸੇ ਭਾਵੇਂ ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ। ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ। ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਮੋਟੀ ਕਿਤੇ ਹੋ ਆ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿੱਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਹਦਾ ਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿੱਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ। ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿੱਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ। ਟੀਨ ਏਜ ਵਿੱਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ। ਉਹ ਆਪਣੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦ ਉਹ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿੱਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿੱਚ ਜਾ ਕੇ ਸਮਝਣ ਵਿੱਚ ਕਾਮਯਾਬ ਹੋਇਆ। ਸੱਜਣਾ, 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ, ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਈ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ,
ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ, ਉਸ ਸਮੇਂ ਚ ਇੰਗਲੈਂਡ, ਕੈਨੇਡਾ ਵਗੈਰਾ। ਸੀਨੇ ਖਿੱਚ ਜਿਨ੍ਹਾਂ ਦੇ ਖਾਧੀ, ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਨ੍ਹਾਂ ਨੇ, ਜਬਰ ਜਿਹੜਾ ਸੀ। ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਰਹੀਆਂ ਨੇ, ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ, ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ। ਸਰਕਾਰਾਂ ਉਹਦੇ ਹੀ ਵੈਰ, ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ, ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾੜੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ, ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਇਹਨਾਂ ਨੇ। ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ, ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲ, ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ, ਇੱਕ ਵੰਗਾਰ, ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤਰਾ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਹਨਾਂ ਦੀ ਧੀ ਬੀਬੀ ਇਕਬਾਲ ਕੌਰ, ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰੇ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ, ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ, ਚਾਵਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ। ਬੀਬੀ ਨੇ ਕਿਹਾ, ਵੀਰ ਜੀ ਚਾਹ ਦੇ ਨਾਂ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ, ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ, ਮੈਂ ਥੇ ਕਰਕੇ ਧਰ ਦਊ। ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ, ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ, ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ, ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ, ਹਮੇਸ਼ਾ ਹੀ ਇੰਨਾ ਹੀ ਨਹੀਂ, ਕਾਮਿਆਂ ਨੇ ਇਨਕਲਾਬ ਲਿਆਂਦੇ ਨੇ, ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਾਹਦਾ ਲਿਆਉਣਾ, ਤੁਹਾਡੀ ਤੇ ਲਾਟਰੀ ਨਿਕਲੀ ਹੈ, ਤੁਹਾਨੂੰ ਇਨਕਲਾਬ ਨਾਲ ਕੀ, ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ, ਅੱਜ ਇਹਨਾਂ ਨੇ ਕਿਰਤ ਕਰਕੇ ਖਾਣਾ, ਦਿਹਾੜੀ ਲੈਣੀ ਹੈ, ਇਹਨਾਂ ਨੇ ਵੀ ਇਨਕਲਾਬ ਲਿਆਉਣਾ, ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ, ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ, ਬਿਲਕੁਲ, ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ,
ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ। ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ। ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲਾਗ ਬੋਲਦੇ ਹੋ। ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ। ਪਰ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲਾਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨੀ। ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਹਨ, ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ। ਤੇ ਵੇਖੋ ਕਿਸ ਤਰ੍ਹਾਂ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੀ ਖਾਣ ਡਏ ਨੇ। ਕਿਉਂਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਸ਼ਾਲ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ। ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ
ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ ਤੇ ਉਹ ਬੋਲ ਨੇ ਇਹਨਾਂ ਦੇ ਹਾਂਜੀ ਵੰਡਰਫੁਲ ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ ਹਾਂਜੀ ਕਿਆ ਬਾਤਾਂ ਨੇ ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

किन्नी प्यारी आवाज है दोस्तों, और किन्नी दर्द भरी आवाज है। गल इस तरह भाई 1971 जदों पुलिस दे स्पैशल स्टाफ ने उदासी जी नूं गिरफ्तार किया ते शरीरक ते मानसिक अन्ना तशद्दुद उहदे ते कीता गया। उस वक्त नस्लवाड़ी लहर जोरां ते सी, नक्सलवाड़ी लहर। उदासी ना तां जबर अगे चुकिया ते ना ही उन्हें अपने किसे साथी दी सरगर्मी दा कोई किसे किस्म दा भी राज खोलिया, पर अन्नी ते गुज्जी कुटमार कारण शरीरक भज तोड़ उहदी बहुत होई सी। लोग घोलां नूं जबर नाल दबाउणा ਇਹ ਬੰਦੇ ਖਾਣੀਆਂ ਸਰਕਾਰਾਂ ਦੇ ਕੰਮ ਨੇ। ਉਹ ਬੰਦੇ ਨੂੰ ਕਈ ਤਰ੍ਹਾਂ ਮਾਰਦੀਆਂ ਨੇ, ਇੱਕ ਪਾਸੇ ਸਰੀਰ ਤੇ ਜਬਰ ਦਾ ਪਹਾੜਾ, ਦੂਜੇ ਪਾਸੇ ਮਾਨਸਿਕ ਤੌਰ ਤੇ ਧਮਕਾਉਣਾ। ਇਸੇ ਕਰਕੇ ਇਨਕਲਾਬੀਆਂ ਦੇ ਪਰਿਵਾਰ ਤੇ ਬੱਚਿਆਂ ਤੇ ਵੀ ਜਬਰ ਕੀਤਾ ਜਾਂਦਾ ਤਾਂ ਕਿ ਮਾਨਸਿਕ ਤਸੀਹਾਂ ਅੱਗੇ ਇਨਕਲਾਬੀ ਗੋਡੇ ਟੇਕ ਦੇਣ। ਪਰ ਉਦਾਸੀ ਜੀ ਜ਼ੁਲਮ ਦੀ ਵਾਸ਼ਰ ਅੱਗੇ ਆਪਣੇ ਅਕੀਦੇ ਤੋਂ ਬਿਲਕੁਲ ਨਾ ਖਿੜਕੇ। ਉਹ ਆਪਣੀ ਸਭ ਤੋਂ ਪਿਆਰੇ ਬੱਚੇ ਘਰ ਉਹਨਾਂ ਨੇ ਉਹਨਾਂ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਮੌਤ ਤੋਂ ਡਰਦੇ ਸਨ। ਮੈਂ ਉਹਨਾਂ ਦਾ ਗੀਤ ਨਹੀਂ, ਮੇਰੀ ਮੌਤ ਤੋਂ ਨਾ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਇਹ ਜ਼ੁਲਮ ਅਤੇ ਕੁੱਟ ਨੇ ਉਹਦੇ ਤੇ ਉਹਦੇ ਗੀਤਾਂ ਵਿੱਚ ਹੋਰ ਵੀ ਜੋਸ਼ ਭਰਿਆ। ਉਹਦੀ ਬੋਲੀ ਨੂੰ ਲੋਕਾਂ ਨੇ ਹੋਰ ਨੇੜੇ ਲੈ ਆਂਦਾ, ਉਹਦੀ ਬੋਲੀ ਨੇ ਜਾਂ ਉਹਦੇ ਬੋਲਾਂ ਨੇ। ਸੰਤ ਰਾਮ ਉਦਾਸੀ ਲੋਕਾਂ ਦੇ ਨੇੜੇ ਸੀ, ਅਸਲੋਂ ਹੀ ਨੇੜੇ, ਸੱਚੇ ਅਰਥਾਂ ਵਿੱਚ ਲੋਕ ਕਵੀ, ਕਿਸਾਨਾਂ ਕਿਰਤੀਆਂ ਤੇ ਗਰੀਬਾਂ ਦਾ ਮਸੀਹਾ ਲਿਖਦਾ ਕਿ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਉਹ ਉੱਚ ਕੋਟੀ ਦਾ ਕਵੀ, ਲੋਕ ਯੁੱਧ ਦਾ ਸਿਪਾਹੀ, ਵਧੀਆ ਸੋਚ ਦਾ ਮਾਲਕ, ਉੱਥੇ ਉਹ ਵਧੀਆ ਪੁੱਤ, ਭਰਾ, ਪਤੀ ਤੇ ਬੱਚਿਆਂ ਨੂੰ ਪਿਆਰ ਕਰਨ ਵਾਲਾ ਵੀ, ਰੱਬ ਵਰਗਾ ਪਿਓ ਜਿਹਨੇ ਸਮਾਜਿਕ ਫਰਜ਼ਾਂ ਨੂੰ ਯੁਰਤ ਤੇ ਦ੍ਰਿੜਤਾ ਨਾਲ ਨਿਭਾਇਆ। ਅਕਤੂਬਰ 1986 ਵਿਚ ਉਹਨਾਂ ਨੂੰ ਹਜ਼ੂਰ ਸਾਹਿਬ ਤੋਂ ਇੱਕ ਚਿੱਠੀ ਆਈ ਜਿਸ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਤੇ ਇਹਨਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਵਾਪਸੀ ਤੇ ਗੱਡੀ ਵਿਚ ਉਦਾਸੀ ਜੀ ਦੀ ਭੇਦ ਭਰੀ ਹਾਲਤ ਵਿਚ ਮੌਤ ਹੋਈ ਗੱਡੀ ਦੇ ਵਿਚ ਹੀ। ਦੋਸਤੋ, ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਬਲਕਾਰ ਸਿੰਘ ਉਹਨਾਂ ਦੇ ਨਾਲ ਸਫ਼ਰ ਕਰ ਰਹੇ ਹਨ, ਇਕੱਠੇ ਬੈਠੇ ਹਨ ਤੇ ਇੱਕ ਬੰਦਾ ਹੋਰ ਸੀ। ਇਹ ਤਿੰਨੇ ਇੱਕ ਦੂਜੇ ਦੇ ਆਪਸ ਵਿੱਚ ਵਾਕਫ ਸਨ ਬਹੁਤ ਵਧੀਆ ਤਰੀਕੇ ਨਾਲ। ਉਹਨਾਂ ਦੀ ਮੌਤ ਬਾਰੇ ਡਾਕਟਰ ਬਲਕਾਰ ਸਿੰਘ ਹੁਣਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸੱਜਣੋ, ਪੰਜਾਬ ਦੇ ਉੱਘੇ ਕਵੀ ਤੇ ਨਕਸਲਵਾੜੀ ਯੋਧੇ ਨੂੰ ਰੇਲਵੇ ਸਟੇਸ਼ਨ ਤੇ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ ਤੇ ਘਰ ਟੈਲੀਗ੍ਰਾਮ ਪਹੁੰਚੀ ਇਹਨਾਂ ਦੇ ਕਿ ਸੰਤ ਰਾਮ ਉਦਾਸੀ ਫਾਊਂਡ ਐਕਸਪਾਇਰਡ ਐਟ ਮਨਮਟ ਰੇਲਵੇ ਸਟੇਸ਼ਨ। ਆ ਜਰਾ ਨੋਟ ਕਰਿਓ, ਜੇ ਉਹ ਜਿਸ ਤਰ੍ਹਾਂ ਮਤਲਬ ਕਿ ਉਹਦੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਸੀ। ਹਾਂਜੀ, ਲਾਵਾਰਸ ਹੈ ਤੇ ਇਹ ਟੈਲੀਗ੍ਰਾਮ ਤੁਸੀਂ ਉਹਨਾਂ ਦੇ ਘਰ ਕਿੱਦਾਂ ਭੇਜ ਦਿੱਤੀ ਬਈ, ਜੇ ਉਹ ਲਾਵਾਰਸ ਹੈ? ਪਤਾ ਹੀ ਨਹੀਂ ਉਹ ਕੌਣ ਹੈ ਕੌਣ ਨਹੀਂ। ਜਦੋਂ ਤੁਸੀਂ ਟੈਲੀਗ੍ਰਾਮ ਭੇਜੀ ਹੈ ਤਾਂ ਮਤਲਬ ਤੁਹਾਨੂੰ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਹੈਗਾ ਤੇ ਹੈਗਾ, ਤੇ ਫਿਰ ਉਹ ਲਾਵਾਰਸ ਕਿੱਦਾਂ ਹੋਇਆ? ਤੇ ਘਰ ਵਾਲੇ ਉਹਨਾਂ ਦੇ ਅੰਤਮ ਦਰਸ਼ਨ ਵੀ ਨਾ ਕਰ ਸਕੇ। ਹਾਂਜੀ, ਕਿੱਡਾ ਫਰਾਡ ਤੇ ਝੂਠ ਹੈ! ਭਲਾ ਰਾਸ਼ਟਰਪਤੀ ਅਵਾਰਡ ਪ੍ਰਾਪਤ ਪੰਜਾਬ ਦਾ ਉੱਘਾ ਸ਼ਾਇਰ, ਹਜੂਮਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ, ਆਜ਼ਾਦੀ ਦਿਵਸ ਤੇ ਜਿਹਨੂੰ ਲਾਲ ਕਿਲ੍ਹੇ ਤੇ 26 ਜਨਵਰੀ ਤੇ ਸੱਦਿਆ ਜਾਂਦਾ ਸੀ,
ਯਾਰ ਅਚਾਨਕ ਉਹ ਲਾਵਾਰਸ ਕਿੱਦਾਂ ਹੋ ਗਿਆ। ਹਾਂ, ਉਹਦੇ ਨਾਲ ਦੇ ਵੀ ਉਹਨਾਂ ਨੂੰ ਜਾਣਦੇ ਨੇ, ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਜਿਹੜਾ ਸੀ ਉਹ ਵੀ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਵਾਕਬ, ਉਹਦੀ ਮੌਤ ਦੇ ਸਮੇਂ ਨਾਲ ਤੇ ਅਹੇ ਇਹ ਲਾਵਾਰਸ। ਜੇ ਲਾਵਾਰਸ ਹੈ ਤੇ ਹਾਂ ਜਿਹੜੀ ਉਹਨਾਂ ਦੇ ਘਰ ਤੁਸੀਂ ਭੇਜੀ ਹੈ ਟੈਲੀਗ੍ਰਾਮ, ਇਹ ਕਿੱਦਾਂ ਭੇਜ ਦਿੱਤੀ ਫਿਰ ਤੁਸੀਂ? ਉਹ ਤੇ ਲਾਵਾਰਸ ਹੈ, ਜੇ ਤੁਹਾਡੇ ਕੋਲ ਐਡਰੈਸ ਹੈਗਾ ਤੇ ਲਾਵਾਰਸ ਉਹ ਕਿੱਦਾਂ ਹੈ? ਮੋਦੀ ਮ੍ਰਿਤਕ ਦੇਹ ਉਹਦੇ ਘਰ ਕਿਉਂ ਨਾ ਪਹੁੰਚਾਈ ਗਈ ਤਾਂ ਕਿ ਉਹਦਾ ਪੋਸਟਮਾਰਟਮ ਨਾ ਹੋ ਸਕੇ? ਹੁਣ ਰੱਬ ਜਾਣੇ, ਇਹ ਤਾਂ ਤੁਹਾਨੂੰ ਹੀ ਪਤਾ ਹੈ, ਇਹਨਾਂ ਬੇਈਮਾਨਾਂ ਨੂੰ ਜਿਨ੍ਹਾਂ ਨੇ ਪਰਦਾ ਪਾਇਆ ਹੋਏਗਾ ਉਹਦੀ ਮੌਤ ਦੇ ਉੱਤੇ। ਡਾਕਟਰ ਬਲਕਾਰ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ, ਜੋ ਮੌਤ ਸਮੇਂ ਉਦਾਸੀ ਦੇ ਕੋਲ ਬੈਠੇ ਤੇ ਚੰਗੀ ਤਰ੍ਹਾਂ ਜਾਣਦੇ ਸਨ ਇੱਕ ਦੂਜੇ ਨੂੰ ਤੇ ਗੱਪਾਂ ਮਾਰਦੇ ਆਏ, ਗੱਲਾਂ ਬਾਤਾਂ ਕਰਦੇ ਆਏ, ਉਹਦੀ ਮੌਜੂਦਗੀ ਵਿੱਚ ਦੋਸਤੋ, ਡਾਕਟਰ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸੰਤ ਰਾਮ ਉਦਾਸੀ ਲਾਵਾਰਸ ਤੇ ਫਿਰ ਉਹਦੇ ਘਰ ਟੈਲੀਗ੍ਰਾਮ ਵੀ ਪਹੁੰਚੀ। ਇਸ ਤਰ੍ਹਾਂ ਸੱਜਣੋ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਦਾਸੀ ਲਾਵਾਰਸ ਹੋ ਗਿਆ ਤੇ ਉਹ ਦਿਲਾਂ ਤੇ ਰਾਜ ਕਰਨ ਵਾਲਾ ਪਰਿਵਾਰ ਹੁੰਦਿਆਂ ਹੋਇਆਂ ਵੀ ਕੀਰਤੀਆਂ ਦਾ ਵਾਰਸ ਇਸ ਦੁਨੀਆਂ ਦੇ ਉੱਤੋਂ ਸੱਜਣੋ ਲਾਵਾਰਸ ਵਿਦਾ ਹੋਇਆ ਜੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਤੇ ਮੈਂ ਸੱਜਣੋ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਵੱਲ, ਜਿਹੜੇ ਕਿ ਬਹੁਤ ਸੋਹਣੇ ਸੁਚੱਜੇ ਢੰਗ ਤੇ ਬਾ ਦਲੀਲ ਗੱਲਬਾਤ ਕਰਦੇ ਨੇ ਤੇ ਬਹੁਤ ਹੀ ਨਿਰਪੱਖ ਗੱਲਬਾਤ ਹੁੰਦੀ ਹੈ ਉਹਨਾਂ ਦੀ। ਮੈਂ ਉਹਨਾਂ ਨੂੰ ਲੱਗਾਂ ਜੀ ਕਾਲ ਕਰਨ ਤੇ ਆ ਲਓ ਜੀ ਉਹਨਾਂ ਦੀ ਅੱਜ ਮਿਰਜ਼ਾ ਇੱਥੇ ਕਿਤੇ ਆ ਲਓ ਜੀ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਆਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐ ਜਿਵੇਂ ਕਹਿੰਦੇ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ ਵੀ ਆਹ ਜੇ ਸਾਡੇ ਸਮਾਜ ਦੇ ਕਰੂਪ ਚਿਹਰੇ।
1: ਬਿਲਕੁਲ ਜੀ, ਬਿਲਕੁਲ।
0: ਇਸ ਕਰਕੇ ਮਤਲਬ ਕਿ ਜਿਹੜੀਆਂ ਖਾਮੀਆਂ ਨੇ ਸਾਡੇ ਸਮਾਜ ਦੇ ਵਿੱਚ, ਉਹ ਤੁਸੀਂ ਪੱਤਰਕਾਰ ਹੁੰਦੇ ਹੋਏ ਸਾਡੇ ਨਾਲ ਜੇ ਚੱਲੇ ਹੋ ਸਰਹੰਦ

ਨੂੰ ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ, ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ, ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ। ਦਿਲ ਦੀ ਆਵਾਜ਼ ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ, ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ, ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਦਿੱਤਾ ਜੀ।

0: ریشم کی دو
1: مٹی

ਪਾਸ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤੂੜੀਆਂ ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

Oye, me tropeareo. Thank you so much. ਦੋਈ ਥੋੜੀ ਆਵਾਜ਼ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੁਹੰਮਦ ਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਮੈਨੂੰ ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਯੈਸ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੌਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਨਿਊਯਾਰਕ ਦਾ ਟਾਈਮ ਆ ਤੇ 23 ਆ ਜਾਏਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਹੇ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਇੱਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਹੇ ਬੜੀ ਦੁਨੀਆਂ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਹੈ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਸ਼ਰਮਾ ਚ ਮੈਂ ਭਿੱਜਦਾ ਜਦੋਂ ਹੀਰੇ ਹੀਰੇ

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

0: ਇਹ ਸਾਰਾ ਕੁਛ ਵੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਇਹ ਹੁਣ ਇੱਕ ਮੰਚ ਰਹਿ ਰਹੇ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਤੇ ਕਿਉਂ ਨਾ ਆਪਣੇ ਵਿਚਾਰ ਲੋਕਾਂ ਨੂੰ ਦੱਸੋ ਤੇ ਲੋਕਾਂ ਦੇ ਸੁਣੋ ਸੋ ਇੱਕ ਮਿਸ ਕਾਲ ਮਾਰ ਦਿਓ ਜੀ ਮੈਂ ਹਾਜ਼ਰ ਹੋ ਜਾਵਾਂਗਾ
1: ਹਟਾ ਦੋ ਜ਼ਰਾ ਮੁੱਖੜਾ।

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

0: ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਾਖ ਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾਂ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ। ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ, ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ, ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ, ਦਸ ਦੀਵੇ, ਦਸ ਦੀਵੇ, ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਆ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ, ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ, ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ। ਦੋਸਤੋ, ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ, ਉਹਦੇ ਵਿੱਚ ਬਾਂਦਰ ਵੀ, ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ, ਭਗਤਾਂ ਤੇ ਚੂਚੇ ਵੀ ਸਨ। ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ, ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ। ਓਏ, ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ, ਉਹ ਹਵੇਲੀਆਂ ਬੂਹੇ ਕਿੱਥੇ ਨੇ। ਸਾਡੇ ਘਰ ਵਿੱਚ ਅੰਬ ਲਸੂੜੇ ਸਨ, ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ। ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ, ਬਸ ਹਿੱਸੇ ਹਿੱਸੇ ਤੇ ਹਿੱਸੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸੱਜਣੋ, ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ, ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ, ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ, 8 ਹੈ ਸਿਰਫ। ਇਹ ਧੁੱਪ ਵੀ ਕੁਛ ਨਹੀਂ, ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਬੀ ਚੱਲਣ ਡਿਆ ਥੋੜਾ ਜਿਹਾ ਇੱਧਰ, ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ, ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ। ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ। ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ, ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ, ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ, ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ, ਵੈਲ ਐਂਡ ਗੁੱਡ। ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714869514, 0049-1714-4869-5514। ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ। ਹਾਂਜੀ, ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ, ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਹਰ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ 6th ਮੀਲ ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡਾ, ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ, ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ, ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ, ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ। ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟ੍ਰਾਸੇ 106 ਆਟੋ ਰਾਈਫਨ ਆ ਐਪਸੀਲੋਨ 6th ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ, ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ, ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ, ਮੀਆਂ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਸਾਡੇ ਯਾਰ ਬਿਨਾ ਮਿਲੇ ਤੇਰੇ ਮੁੱਲਾ ਸਾਜੀ ਹੁਣ ਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਂਦੇ।

0: ਜਦ ਅਕਬਰ ਵਾਲੇ ਬਾਰਿਸ਼ ਕਿਉਂ ਨਾ ਕਹਿ ਉਠਾਈ।
1: ਵਾਹ ਜੀ ਵਾਹ, ਵੰਡਰਫੁਲ ਸੌਂਗ, ਬਹੁਤ ਖੂਬਸੂਰਤ ਗਾਣਾ। ਦੋਸਤੋ, ਉਮੀਦ ਹੈ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਤੇ ਮੈਂ ਆਪਣੀ ਇੱਕ ਰਚਨਾ ਤੁਹਾਡੇ ਨਾਲ ਪੇਸ਼ ਕਰਦਾ, ਉਹਦੇ ਬਾਅਦ ਆਪ ਜੀ ਵੱਲ ਆਵਾਂਗਾ, ਆਪ ਜੀਆਂ ਦੀਆਂ ਕਾਲਾਂ ਲਾਵਾਂਗਾ। ਮੈਂ ਮੁਕੱਦਰ ਦਾ ਮੁਹਤਾਜ ਨਹੀਂ ਹਾਂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ। ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੁਝ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ। ਅੱਜ ਕੱਲ ਜੋ ਕੁਝ ਵਾਪਰ ਰਿਹਾ ਦੁਨੀਆਂ ਦੇ ਉੱਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਹਨਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉੱਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਝ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੀ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ 2 ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ, ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉੱਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉੱਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਤੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਤੇ ਉੱਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ। ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ। ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉੱਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ। ਮਿਸ ਪੂਜਾ ਤੇ ਗੀਤਾ ਜੈਲਦਾਰ, ਲਓ ਜੀ ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਸਕਦੇ।

Of course. Parvaz Radio, Welcome your own radio station. Expose yourself, what you say, this is wonderful one. With your own watching eyes. And we are only four call away. Bilkul dosto. ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਵਿਸਾਖੀ ਤੇ ਗੱਲਬਾਤ ਕਰਾਂਗਾ ਤੇ ਦੂਸਰੇ ਆਵਰ ਵਿੱਚ ਸਾਡੇ ਸੂਬਾ ਸਿੰਘ ਜੀ ਖਹਿਰਾ ਸਾਹਿਬ ਨੇ ਗੀਤਾਂ ਦੇ ਬੇਤਾਜ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਹੁਣਾਂ ਤੇ ਗੱਲਬਾਤ ਕਰਨਗੇ ਵੰਡਰਫੁਲ ਸ਼ਾਇਰ ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ ਧਨੀ ਰਾਮ ਚਾਤ੍ਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੇ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨਾ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਹੁਣਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹੇ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਹੁਣਾਂ ਨੇ 300 ਰੁਪਇਆ ਕੇ ਪਤਾ ਨਹੀਂ 500 ਰੁਪਇਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਦੋਸਤੋ ਆਜ ਇਹ ਸੁਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ ਐਨੀ ਹਾਓ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www parvazradio.com Manji, we are only phone call away. We respect you and your viewers. Dosto, that's the beauty of your lovely radio station. Agar tusi me koi gal baat karni chahunde ho, sajjano, aaj te assi kala nahi lende. Kal da program tuhada hi program hai, shayro shayari da program hai. Aao har wari di tarah raunkan laao. ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਨੂੰ ਅਮਰੀਕਾ ਚ ਜਰਮਨੀ ਚ ਇੰਡੀਆ ਚ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ ਕਾਲ ਕਰੋ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ ਪਰ ਤੁਹਾਡੀ ਗੱਲਬਾਤ ਨਿਰਪੱਖ ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ and a very very very good evening all the lovely and sweet people of this planet be gairat mana vich ankhna yarb khandi te ban vajde nahi lehran de veeg utte arja ji ke be gairat mana vich ankhna yarb khandi te ban vajde nahi ਲਹਿਰਾਂ ਦੇ ਵੇਗ ਉੱਤੇ ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ
ਉਹ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 April ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਭਾਈ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ, ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟੈਂਡ, ਕਾਫੀ ਪੁਰਾਣੀ ਵਰਕ ਸਟੈਂਡ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 PSH ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਏ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਠੀਕ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ, ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆਂ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ
ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਂ ਕਰਾਂਗਾ ਤੇ ਆ ਲਓ ਜੀ ਤੁਹਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਇਕਬਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤ ਹੈ, ਕਿਆ ਬਾਤ ਹੈ।

Chinese.

ਕਿਆ ਬਾਤਾਂ ਨੇ, ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੋਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ PB-18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਉਹ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ।
ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ। ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-20 ਕਰਕੇ, 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ, ਜਦੋਂ ਦੀ ਮੈਂ ਗੱਲ ਕਰਨ ਡਿਆ ਵਾ। ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ, ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ। ਤੇ ਜੱਟੀ ਦੀਆਂ ਵੀ ਆਸਾਂ ਪੂਰਾ, ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ। ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ, ਹੋਰ ਕੀ ਕਰਨਾ ਹੁੰਦਾ। 6 ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ। ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਡੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ, ਤੇ ਜੱਟੀ ਸਕੰਜਰੀ ਚ ਬਰਫ ਪਾ ਕੇ ਚੁਸਤੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ, ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ। ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ, ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਰ, ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ, ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ, ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ, ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ, ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ, ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ, ਸਕੰਜਰੀ ਪਿਲਾ ਦੇ ਮਿੱਤਰਾਂ। ਦੇਖ ਲਓ, ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ, ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ, ਮੇਰਾ ਖਿਆਲ ਹੈ ਮੈਂ 7ਵੀਂ ਚ ਸਾਲ ਜਾਂ 8ਵੀਂ ਦੇ ਵਿੱਚ। ਸੱਜਣੋ, ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ, ਤੇ ਉਹ ਲੰਡਨ ਦੀ ਸੈਰ ਦੇ ਬਰਾਬਰ ਹੁੰਦਾ ਸੀ ਕਿਤੇ। ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ, ਕਿਤੇ 1 ਵਾਰੀ ਸ਼ਹਿਰ, ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਸੀ, ਜਦੋਂ 50 ਸਾਲ ਪਹਿਲਾਂ ਕਿਤੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ, ਫਿਰ ਇਹ ਜੱਟ ਨਸ਼ੇ ਆਇਆ, ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ, ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ, ਜੱਟ ਨੂੰ ਫਰਕ ਨਹੀਂ ਪੈਂਦਾ, ਨੀ ਤੇਰੇ ਅੱਗੇ ਥਾਨ ਸੁੱਟਿਆ, ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ, ਤੇ ਜੱਟੀਆਂ, ਵਾਹ ਵਾਹ, ਇਹ ਜੱਟੀਆਂ ਹੁਸਨ ਦੀਆਂ ਹੱਟੀਆਂ, ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ, ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ, ਪਾ ਕੇ ਸੁਰਮਾ ਸਵਾਰਨ ਪੱਟੀਆਂ, ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ, ਓਏ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। ਦੋਸਤੋ, ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ, ਹੋ ਜਾਂਦਾ ਉਹ ਦਿਨ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ, ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ, ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ, ਤੇ ਜੱਟੀਆਂ, ਵਾਹ ਵਾਹ, ਇਹ ਜੱਟੀਆਂ ਹੁਸਨ ਦੀਆਂ ਹੱਟੀਆਂ, ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ, ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ,
ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਕਵੱਡਿਓ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ, ਹੋ ਜਾਂਦਾ ਉਹ ਦਿਨ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ।

ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ, ਹੋ ਜਾਂਦਾ ਉਹ ਦਿਨ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਹੈ। ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ, ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ, ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ, ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ, ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ, ਦੁਨੀਆਂ ਬਦਲ ਜਾਂਦੀ। ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ, ਹੁਣ 50ਵਾਂ ਚ, ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ, ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ। ਅਮੀਰੀ ਨਹੀਂ ਸੀ ਹੁੰਦੀ, ਕਿੱਥੇ ਅਮੀਰੀ ਹੁੰਦੀ, ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ, ਖਾਂਦਾ ਪੀਂਦਾ, ਦੋ ਹੋਣਗੇ, ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ, ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ, ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ, ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ 'ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ, ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਨ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ, ਉਹਨੇ ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ, ਟਿਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਤੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ, ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਇੱਕ ਆਇਆ ਚੇਤਾ, ਉਹਨੇ ਨਾ 50ਵਾਂ ਦਾ ਨੋਟ 68 ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ 68 ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧਰ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ 50ਵਾਂ ਦਾ ਨੋਟ 68 ਚ ਬੰਦਾ ਤੇ ਬੜੀ ਰਾਤ, ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ 68 ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ 50 ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ 50 ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ 98 ਤੇ 94 ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ

ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ? ਦੋ ਤਿੰਨ ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਏਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ। ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ। ਇਹ ਵੀ ਦਿਨ ਸਾਨੂੰ ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ ਬੜਾ ਸ਼ਰੀਫ ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ ਤੇ ਸਾਲ ਚ ਇਹਨਾਂ ਨੂੰ ਪਾਣੀ ਪਾਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ? ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ, ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਿਨਾਰਾ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ, ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ, ਭਾਈ ਸ਼ਾਵਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ, ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ, ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ, ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ ਸਰਦਾਰ ਜੀ ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਗਣ ਵਿਚਾਰ ਕਹਿੰਦਾ ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਨੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ, ਉਹ ਰਿਵਾਜ਼ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾ ਤੋਂ ਇਨਸਾਨ ਬਣਾਇਆ, ਤਮੀਜ਼ ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਕਿੱਦਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਤਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲਿਆਂ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ,
ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ ਸੱਤਵੀਂ ਚ ਮੇਰਾ ਖਿਆਲ ਅੱਠਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈਂ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਆਉਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਆਉਂਦੇ। 45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਂਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ, ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈਂ ਜੀ, ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ, ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ, ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈਂ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ, ਜਿੱਥੇ ਗੁਰਦੁਆਰਾ ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾਂ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਵਾਂਗੂ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ,
ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂੰ ਚਮਕਦੇ ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਦੌਲੇ, ਹੱਥ ਚ ਖੂਨ ਫੜ ਕੇ ਨਾ ਤੇ ਹਿੱਕ ਤਾਣ ਕੇ ਪੂਰੀ ਮੜਕ ਨਾਲ ਸੜਕਦੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ। ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ। ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ ਪਿੱਤਲ ਦਾ, ਮੈਂ ਫੇਰ ਤਾਂ ਹੁੰਦਾ ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ ਹੁੰਦਾ ਪਿੱਤਲ ਦਾ ਹੀ। ਤੇ ਉਹ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ ਵੇਖ ਲੋ, 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਉਹ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ। ਜਿਹੜੇ ਕਹਿੰਦੇ ਘਲਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ ਨਿੱਕੇ ਨਿੱਕੇ, ਹਾਂਜੀ। ਦੋਸਤੋ ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਦਾ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟ ਦੀ ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸਰਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ,
ਚੜਦੇ ਤੋਂ ਚੜਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹਾ ਸੋਹਣ ਸਿੰਘ ਸੀਤਲ ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆਜ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ। ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ। ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ ਨੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੌੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਉਸਾਰਨ ਵਾਲੇ ਬਲਡੋਜ਼ਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ।
ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲੇ ਕੰਮ ਕਰਨ ਵਾਲੇ ਕੰਮੀ ਨੇ, ਇਹ ਦੇਸ਼ ਉਸਾਰਨ ਵਾਲੇ ਬਲਡੋਜ਼ਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਇੱਕ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫਿਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ ਬੋਤਾ ਸਿੰਘ ਹਾਂਜੀ। ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗੱਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੋਵੇਂ। ਮੈਂ ਤੁਹਾਨੂੰ ਭੰਗਾੜੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ ਹਾਂਜੀ। ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ। ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਵਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ

0: ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ। ਫਿਰ ਜਾ ਕੇ ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਦੇ, ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ 2 ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਆ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨੀ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ, ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਨਾ ਹੈ। ਸਾਰੀ ਦੁਨੀਆ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਪਾਏ। ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਰ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਰ, ਬਹੁਤ ਵਧੀਆ। ਫੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਤਾਂ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਤੁਸੀਂ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਇਹ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ ਨੋਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ
0: ਇਹਨੂੰ ਵੀ ਵੱਧ ਕਰਾਂਗੇ ਪਰ ਤੁਹਾਡੀ ਗੱਲ ਨਹੀਂ,
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ ਅਸੀਂ, ਤੁਹਾਡੇ ਸੇਵਾ ਕਰਾਂਗੇ, ਲਾਵਾਂਗੇ।
0: ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਸੀ, ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ ਜੀ,
0: ਉੱਥੇ ਪਾਉਟ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਾਡੇ ਇੱਕ ਪਹਿਚਾਣ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਏ।
1: ਇਹ ਬਿਲਕੁਲ ਬਾਜਵਾ ਸਾਹਿਬ ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਾਈ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਵੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੇ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜਦੀਆਂ, ਇਹ ਤੁਸੀਂ ਜਿਹੜੇ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਂਦਾ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ
0: ਨਹੀਂ ਕਰਦਾ।
1: ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਯਾਦ ਰਹੇ ਸੀਗੇ, ਕਿਉਂਕਿ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਤੇ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀਂ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋੜ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜ ਹੁੰਦੇ ਜੀ ਮੁਸੀਬਤ ਦੇ ਵਿੱਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ ਹੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਤਾਂ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੀ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਿਤੇ ਅੱਜ ਅਸੀਂ ਇਹੋ ਜਿਹੇ ਸਿੱਖ ਹੋਗੇ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਵਾ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ, ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੀ ਵਰਗਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਏ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ
0: ਉਹਨਾਂ
1: ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹੈਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਸੂਰਮੇ ਦਾਰਸ਼ਨਿਕ ਸੀ ਹੈਨਾ।
0: ਵੇਖੋ ਜੀ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦਿਆਂ ਤੇ ਅਗਲੇ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ

ঠিকার মুক্তির বাড়ি।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

We are only phone callers. ਦੋਸਤੋ ਬਿਲਕੁਲ ਅਸੀਂ ਤੁਹਾਡੇ ਤੋਂ ਫੋਨ ਕਾਲ ਰਹੇ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਗੱਲਾਂ ਬਾਤਾਂ ਦਾ ਪ੍ਰੋਗਰਾਮ ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ ਸੋ ਆਓ ਦੋਸਤੋ ਤੁਸੀਂ ਕੀ ਲਿਖਦੇ ਹੋ ਕਿਸ ਤਰ੍ਹਾਂ ਦਾ ਲਿਖਦੇ ਹੋ ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਬਿਲਕੁਲ ਸੱਜਣੋ ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ ਆਪ ਤੇ ਤੁਸੀਂ ਸੁਣਦੇ ਹੀ ਹੋ ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ ਵੀ ਸ਼ੈਲ ਬੀ ਰੀਲੀ ਗ੍ਰੇਟਫੁਲ ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਗਾਂ ਨੂੰ ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23 ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼ 0049-171-48-69-514 0049-171-48-69-514

514 जी, ते तुसी मैनू मिस कॉल मारनी है, मैं टर्न बाय टर्न तुहानू कॉल बैक करांगा। ते सज्जनो अज मदर डे है, खूबसूरत दिन है जी। मां दी तुलना किदे नाल करिए, कीती नहीं जा सकती। ओ मानक दा एक गाना है ना, मां हुंदी है मां ओ दुनिया वाले ओ, मां हुंदी है उन्हें तुलना करन दी राइटर ने कोशिश कीती है। मां की हुंदी है जदों मां दे बराबर दा उन्हूं कुछ नहीं लब्बा, ते फिर ओ कहिंदा मां हुंदी है मां ओ दुनिया वाले ओ। भाई मां दे बराबर कोई नहीं खड़ सकिया, इस करके उन्हूं गाना ही इदां लिखना पिया कि मां हुंदी है मां ओ दुनिया वाले ओ। आपो अपनी मां नूं तुसा मुबारकां दित्तियां ही होणगियां, जफ्फी प्यार ना पाई होएगी, फुल भी दित्ते होणगे या शुभ इच्छावां दित्तियां होणगियां सारिआं ने। ते जिन्हां ने जिहड़े अजे नहीं जे मतलब कि जिन्हां कईआं नूं नहीं भी याद हुंदा कि अज मदर डे है, भाई ओह भी सुण सुना के अगले दिन भी पावें। गल इदां है भाई, मां नूं मां दा सत्कार करना, एक दिन ही मां नूं फुल दे के जफ्फियां पा के ते प्यार जता के ते मुड़के मां नूं वक्त पाई रखना है नहीं, मां नूं मां नाल सदा ही प्यार करना। मां दा कोई कोई कोई आल्टरनेटिव नहीं दोस्तों। गल इदां है कि कुछ शायर लिखदे ने कि जो मर्जी कर लो तुसी मां दा देण नहीं दे सकदे, पर मां ते एहसान करदी नहीं, उहदा देण हा की देना, उह ते अपना फर्ज निभाउंदी है। मां ते साडे कदी किसे मां ने एहसान कीता, उह ते अपना फर्ज निभाउंदी है मां। मां हां उहदी तुलना जे उपर रब हैगा ते उहदे नाल कीती जा सकदी है। रब नूं अपनी पब्लिक प्यारी, जनता प्यारी होवेगी, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ, ਮਾਂ ਦੇ ਹੁੰਦੇ ਆ। छोटे छोटे जानवर शेरां नाल भिड जांदे, गिदड़ां नाल, लकड़ बग्गियां नाल, रिछां दे नाल अपने बच्चियां तों। मां दी जान अपने बच्चियां च हुंदी है। ते गल इस तरह है भाई, मां कोशिश करो वध तों वध के अपनी मां नूं प्यार। ओ बुढ़ापे वेख्या किस तरह यार, साडियां मावां सानूं ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ, ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ।
ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ ਤੇ ਉਹ ਗਾਣਾ ਜਿਹੜਾ ਹੈਗਾ ਆ ਲਓ ਜੀ ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ ਆ ਲਓ ਜੀ ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ ਵਾਹ ਵਾਹ ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ ਹਾਂਜੀ ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ ਜਰਾ ਸੁਣੋ ਤੁਸੀਂ ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ

0: ਵਾਹ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ, ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ, ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆਕੋ ਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲਵੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟੱਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਕੁੜੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲ ਰਹੇ ਕਿਸੇ ਦਾ ਐਵੇਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਐ ਨੂੰ ਗਾਂ ਨੂੰ ਕਿਸੇ ਦਾ ਨੱਕ ਐ ਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਬਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦਿਓ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਦੇ ਕਿਤੇ ਰਹਿਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ ਹਾਂਜੀ ਆ ਲਓ ਜੀ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ ਹਾਂਜੀ ਲਓ ਜੀ ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ ਆ ਜਾਓ ਵੈਲਕਮ ਹੈ ਤੁਹਾਡਾ
1: ਜੀ ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ ਠੀਕ
0: ਹੈ ਜੀ ਠੀਕ ਹੈ
1: 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਓਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਓਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਰਾ ਸ਼ੁਗਰ ਚੱਲਦਾ ਰਹੇ ਓਨੀ ਦੇਰ ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਾਲੀ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟਾਟਾ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲ ਜੂ ਕੰਬਲ ਅੱਡ ਨੇ ਵਧੀਆ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਤੇ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਭੂਣਾ ਕਾਉਂਦੇ ਜਾ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੋ ਮੀਟਰ ਘਬਰਾ ਜਾਂਦਾ ਏ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਕੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਵਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਕੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋੜੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਤੇ ਆਹ ਵੀ ਦੇ ਦਾਂਗੇ, ਪਰ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਕਿਆ ਕਰੇ,
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇਸਨ ਚਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਦੋ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਕੇ ਪਾਈਆ ਮਿਲਦਾ, ਉਹ ਰੈਲੀ ਜਾਣ ਕੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ, ਤੇ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੋ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਤੇ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਆ, ਲਵ ਮਿਸਡ ਕਾਲ। ਹਾਂਜੀ
4: ਹੈਲੋ।
0: ਹਾਂਜੀ ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ। ਆ ਜਾਓ,
4: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
4: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
0: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
4: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
0: ਪਾਤੜਾਂ ਸ਼ਹਿਰ ਤੋਂ? ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
4: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ। ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
4: ਹਾਂਜੀ ਹਾਂਜੀ ਹਾਂਜੀ।
0: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
4: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
0: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
4: ਹਾਂਜੀ ਹਾਂਜੀ,
0: ਤੇ ਮਹਿਫਲਾਂ ਰਲ ਕੇ ਹੀ ਸੱਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ, ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
4: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
0: ਅੱਛਾ, ਤੇ ਤੁਹਾਡੇ ਨਾਲ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
4: ਹਾਂਜੀ ਹਾਂਜੀ, ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
0: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ। ਵਾਹ ਵਾਹ, ਬਹੁਤ ਸੋਹਣੀ।
4: ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
0: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
4: ਧੰਨਵਾਦ ਜੀ ਧੰਨਵਾਦ ਜੀ।
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ ਸਾਥ
4: ਠੀਕ ਹੈ ਸਰ, ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ। ਸੁਣਾਓ ਸੁਣਾਓ ਆਪਣੀ।
4: ਹਾਂਜੀ
0: ਜੀ ਸੁਣਾਓ।
4: ਯਾਰ ਤਾਂ ਹੋਰ ਬਥੇਰੇ ਮਿਲਦੇ।
0: ਹਾਂਜੀ,
4: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ ਵਾਹ ਵਾਹ, ਮੈਂ ਨਾ
4: ਤਾਂ ਹੋਰ ਬਥੇਰੇ ਮਿਲਦੇ।
0: ਹਾਂਜੀ,
4: ਪਰ ਮਾਵਾਂ ਵਰਗਾ ਪਿਆਰ ਨੀ ਮਿਲਦਾ।
0: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
4: ਹਾਂਜੀ ਹਾਂਜੀ,
0: ਮੁਬਾਰਕ
4: ਟੁੱਕ ਗਿਆ ਜੀ
0: ਜੀ ਆਪਣੀਆਂ।
4: ਮਾਂ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਵਾਂ ਵਰਗਾ
0: ਪਿਆਰ
4: ਨੀ ਮਿਲਦਾ।
0: ਕਿਆ ਬਾਤ ਕਿਆ ਬਾਤ।
4: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ।
4: ਮਾਲਵੇ ਦੀ ਮੁਟਿਆਰ ਹੈ ਸੋਹਣੀ,
0: ਵਾਹ।
4: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
0: ਵਾਹ ਵਾਹ ਵਾਹ ਵਾਹ।
4: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
0: ਵਾਹ ਵਾਹ।
4: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਖੂਬ ਬਹੁਤ ਖੂਬ।
4: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
0: ਹਾਏ ਹਾਏ,
4: ਅਗਲੀਆਂ ਲੈਣਾ ਨੇ ਜੀ।
0: ਹਾਂਜੀ,
4: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ।
4: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
0: ਵਾਹ।
4: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
0: ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਬਹੁਤ ਖੂਬ।
4: ਹਾਂਜੀ, ਅੱਗੇ ਲੈਣਾ ਨੇ ਜੀ
0: ਜੀ।
4: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
0: ਕਿਆ ਬਾਤ।
4: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
0: ਵਾਹ।
4: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਵਾਹ ਵਾਹ।
4: ਆਖਰੀ ਲੈਣਾ ਨੇ ਜੀ।
0: ਆਉਣ ਦਿਓ ਜੀ ਆਉਣ ਦਿਓ।
4: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
0: ਬਿਲਕੁਲ।
4: ਸਭ ਤੋਂ ਮਿੱਠਾ ਸੇਬ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ
0: ਵਾਹ ਵਾਹ ਵਾਹ ਵਾਹ ਵਾਕਿਆ
4: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਬਿਲਕੁਲ ਠੀਕ ਬਿਲਕੁਲ ਜੀ ਮਾਂ ਦੇ ਪਿਆਰ ਮਾਂ ਦੇ ਪਿਆਰ ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ
4: ਹਾਂਜੀ ਹਾਂਜੀ ਸਰ
0: ਹਾਂਜੀ ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੰਜ ਦਸ ਮਿੰਟ ਦੀ ਯੂ ਮੋਸਟ ਵੈਲਕਮ ਜੋ ਤੁਹਾਡਾ ਦਿਲ ਕਰ
4: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਆ ਜੀ ਕਿਸੇ ਨੂੰ
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ
4: ਹਾਂਜੀ
0: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ
4: ਹਾਂਜੀ ਹਾਂਜੀ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ
4: ਵਾਹ ਜੀ ਵਾਹ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ
4: ਜੇ ਤੂੰ ਬਹੁਤ ਖੂਬ ਜੀ
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇਧਰ ਉਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
4: ਹਾਂਜੀ ਹਾਂਜੀ
0: ਜੀ ਹੁਣ ਸੁਣ ਸਲਾਮ
4: ਹੈ ਜੀ ਤੁਹਾਡੀ ਕਲਮ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
4: ਲਿਖਦੇ ਹੋ ਤੁਸੀਂ ਵੀ
0: ਥੈਂਕ ਯੂ ਥੈਂਕ ਯੂ ਹਾਂਜੀ
4: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸਲਾਮ ਸਲਾਮ ਜੀ ਸਲਾਮ
4: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
4: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
4: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
4: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਆਉਣ ਦਿਓ ਜੀ
4: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ
4: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
4: ਅਗਲਾ ਪਹਿਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
4: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
0: ਵਾਹ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕਿਆ
4: ਨਾ ਗਲ ਵਰਦਾਂ ਦੇ ਟੱਲੀਆਂ ਨਾ ਗਲ ਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬਣਦੇ
0: ਵਾਕਿਆ ਵਾਕਿਆ
4: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
4: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਹੱਥ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
4: ਹਾਂਜੀ ਉਦੋਂ ਸਰ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ,
0: ਵਾਕਿਆ ਉਹ ਦੇਣਾ
4: ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਜੀ ਜੀ, ਈਵਨ ਕੱਪੜੇ
4: ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
0: ਜਾਣਾ, ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
4: ਹਾਂਜੀ, ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਵਾਕਿਆ ਪੱਗ ਬੰਨਦੇ ਹੁੰਦੇ ਹਨ,
4: ਹਾਂ, ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ, ਮੱਕੀ ਦੀ ਰੋਟੀ,
4: ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ, ਬਟਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆ ਦੇ ਉੱਤੇ,
4: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
4: ਹਾਂਜੀ,
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
4: ਇਹ ਤਾਂ ਹੁੰਦਾ ਹੀ ਨਹੀਂ ਸੀ,
0: ਹਾਂ, ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿੱਚ ਖੂਨ ਸਨ ਸੰਮਾਂ ਵਾਲੇ,
4: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ, ਉਹ ਬਹੁਤ ਖੂਬਸੂਰਤ
4: ਤੇ ਨਜ਼ਾਰੇ ਵੱਖਰੇ
0: ਬੜੇ, ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ ਵਾਲੀ, ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ, ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਨ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿੱਚ, ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ,
4: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ, ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਸਾਰੇ ਆਪ ਹੀ ਕੰਮ ਕਰਦੇ ਸੀ,
0: ਵਾਹ ਵਾਹ ਕਿੰਨੀ ਯਾਰ, ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ,
4: ਹਾਂਜੀ ਹਾਂਜੀ
0: ਭੱਜ ਭੱਜ ਕੇ ਕੰਮ
4: ਕਰਦੇ, ਗੁੰਮ ਹੀ ਹੋ ਗਏ ਜੀ,
0: ਭੱਜ ਭੱਜ ਕੇ, ਮੈਂ ਖੁਦ ਆਪਣੇ ਬਚਪਨ ਵਿੱਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
4: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ ਵੀ
0: ਮੰਜਾ ਕਿਹਦਾ ਬਿਸਤਰਾ ਕਿਹਦਾ,
4: ਨਿਸ਼ਾਨੀ ਰੱਖਣੀ ਹੁੰਦੀ,
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ, ਠੀਕ ਆ ਜੀ ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ, ਆਪਣਾ ਦਰਸ਼ਨ ਸਿੰਘ ਜੀ ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
4: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ,
4: ਓਕੇ ਜੀ, ਕਰੋ ਜੀ ਕਰੋ,
0: ਕਿ ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
4: ਵਾਹ,
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ,
4: ਵਾਹ ਜੀ ਵਾਹ, ਬਹੁਤ ਖੂਬ,
0: ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਦੀ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ, ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਵੇਖ ਕੇ ਸਰੂਰ ਆ ਰਿਹਾ,
4: ਬਿਨਾ ਪੀਤਿਓ
0: ਬਿਨਾ ਪੀਤਿਓ ਜੀ,
4: ਬਿਨਾ ਪੀਤਿਓ ਨਸ਼ਾ ਚੜ ਜਾਵੇ
0: ਚੜ ਜਾਵੇ, ਵਾਕਿਆ ਜਿਉਂਦੇ ਵਸਦੇ ਰਹੋ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
4: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ ਜੀ, ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਈ, ਇਹ ਸਨ ਦਰਸ਼ਨ ਸਿੰਘ ਜੀ, ਤੇ ਲਓ ਜੀ ਹੁਣ ਗੱਲਬਾਤ ਕਰੀਏ, ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ, ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ, ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿਹੜੇ,
5: ਹੋਰ ਸੁਣਾਓ ਭਾਜੀ
0: ਮਿਹਰਬਾਨੀ ਥੈਂਕ ਯੂ ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ ਠੀਕ ਹੈ
5: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ
0: ਜੀ ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹਾਂ ਮਦਰ ਡੇ ਦੀਆਂ ਆਪ ਜੀ ਨੂੰ ਵੀ ਆਪ ਜੀ ਦੀ ਮਾਤਾ ਨੂੰ ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ
5: ਚਲੋ ਠੀਕ ਹੈ ਜੀ ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ
0: ਅੱਛਾ ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਹੈ ਉਹਨਾਂ ਨੂੰ ਲੱਲਾ ਤੁਹਾਡੇ ਤੋਂ ਪਹਿਲਾਂ
5: ਚਲੋ ਠੀਕ ਹੈ ਠੀਕ ਹੈ
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ ਰੈਡੀ ਰਹੋ
5: ਚਲੋ ਠੀਕ ਹੈ ਜੀ
0: ਓਕੇ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਜੀ
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ ਆ ਜਾਓ ਲੰਘ
6: ਜੀ ਧੰਨਵਾਦ ਮੈਂ ਬੜੇ ਚਿਰ ਦਾ ਡੀਕ ਰਿਹਾ ਸੀ ਨਹੀਂ
0: ਨਹੀਂ ਠੀਕ ਹੈ ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ ਠੀਕ ਤੇ ਸਵਾਗਤ ਹੈ ਤੁਹਾਡਾ ਆ ਜਾਓ
6: ਆਪਣੇ ਕੁਛ ਮਿੰਟਾਂ ਵਿਚ ਹੀ ਮੈਂ ਆਪਣਾ ਚਲੋ
0: ਨਹੀਂ ਮਿੰਟਾਂ ਚ ਨਹੀਂ ਤੁਸੀਂ ਰਿਲੈਕਸ ਹੋ ਕੇ ਗੱਲ ਕਰੋ ਮਿੰਟਾਂ ਚ ਨਹੀਂ
6: ਠੀਕ ਹੈ ਅੱਜ ਦੇ ਦਿਨ ਸੰਬੰਧੀ ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਕੀ ਉਹ ਨੀ ਗੱਲ ਹੈਗੀ ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ ਬਿਲਕੁਲ
6: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ ਇਹ ਮੈਂ ਇਹਨੂੰ ਠੀਕ ਸਮਝਦਾ ਵਾ ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨੀਗਾ
0: ਤੇ
6: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ
6: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਅਮਰੀਕਾ ਦਾ
0: ਦੁਨੀਆਂ
6: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ
0: ਪੜਿਆ ਤੇ ਹਾਂ ਇਹ ਹੋਈ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ
6: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ
0: ਅੱਛਾ
6: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ ਉਹ ਕਿਤਾਬ ਖਰਾਬ ਹੋ ਗਈ ਤੇ ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ
0: ਲੈ ਕੇ
6: ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ
0: ਅੱਛਾ
6: ਤੇ 3 ਦਿਨ ਉਹਨੇ ਕੰਮ ਕੀਤਾ ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ
0: ਅੱਛਾ
6: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ
0: ਠੀਕ
6: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਉਹਨੇ ਲਿਖਿਆ ਹੈ ਬਾਜਵਾ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ ਜਾਂ ਗੱਲ ਵੀ ਠੀਕ ਸੀ ਉਹਦੀ ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ ਯੁੱਗ ਕਵੀ ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ
0: ਬਹੁਤ
6: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
0: ਸਵਰਗ ਬਣਾਏ ਵਾਹ
6: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ ਜੀ।
6: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਦੀ, ਤੇ ਉਹਨੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
6: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ, ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਘੱਟ ਕਮਲਾ ਜਾਂਦੀ ਆ, ਇਹ ਬੂਟਾ ਇਹ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ, ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ। ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ, ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
6: ਜੀ ਜੀ ਜੀ। ਤੇ ਬਾਜਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
6: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਆ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮਾਂ ਦਾ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
6: ਨੇ
0: ਜੀ ਜੀ।
6: ਮਤਲਬ ਵੀ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਤੇ ਇੱਧਰ ਵੈਸਟਰਨ ਕੰਟਰੀਆਂ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਇਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ, ਛੋਟੇ ਛੋਟੇ ਜਾਨਵਰ ਨਿੱਕਿਆ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ,
6: ਭਗਤਾਂ
0: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
6: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ, ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ ਜੀ।
6: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ, ਤੇ ਸ਼ੇਰ ਆ ਗਿਆ, ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ, ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ
6: ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਉਹਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ, ਮਤਲਬ
0: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ, ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ
6: ਜੀ,
0: ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹ ਨਾਲ ਨੂੰ ਬੜੀ ਸਪੀਡ ਨਾਲ, ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
6: ਜੀ ਜੀ ਜੀ,
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹ ਕ੍ਰੋਕੋਡਾਇਲ ਦੇ, ਤੇ ਉਹਨੇ ਕ੍ਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
6: ਜੀ ਜੀ ਜੀ ਜੀ ਜੀ ਜੀ ਜੀ, ਠੀਕ ਠੀਕ ਠੀਕ ਠੀਕ ਠੀਕ ਆ। ਤੇ ਆਪਣੇ ਬਾਜਾ ਸਾਹਿਬ ਧੰਨਵਾਦ ਮੈਂ ਮੁੜ ਕੇ ਫਿਰ,
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
7: ਠੀਕ ਹੈ ਜੀ।
0: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ? ਰਾਜੀ ਖੁਸ਼ ਹੋ ਚੜ੍ਹਦੀ ਕਲਾ ਚ?
7: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
0: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
7: ਹਾਂਜੀ
0: ਹਾਂਜੀ, ਕੀ ਕਹਿਣਾ ਚਾਹੋਗੇ?
7: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ।
0: ਕਿਆ ਬਾਤ, ਆਉਣ ਦਿਓ।
7: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
0: ਜੀ ਜੀ ਸੁਣਾਓ ਜੀ, ਸੁਣਾਓ।
7: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
0: ਬਿਲਕੁਲ ਬਿਲਕੁਲ।
7: ਆਪ ਭਾਵੇਂ ਉਹ ਧੁੱਪ ਚ ਸੜ ਜੇ,
0: ਹਾਂਜੀ,
7: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ। ਬਿਲਕੁਲ ਬਿਲਕੁਲ।
7: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ,
7: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ। ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ,
7: ਆਪ ਭਾਵੇਂ ਉਹ ਭੁੱਖੀ ਸੌਂ ਜੇ, ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
0: ਕਿਆ ਬਾਤ, ਬਹੁਤ ਖੂਬ।
7: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
0: ਘਰ ਦਾ ਬੂਟਾ ਮਾਂ ਹੁੰਦੀ ਏ, ਠੀਕ ਹੈ ਜੀ।
7: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ, ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
0: ਜੀ,
7: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ, ਤੇ ਘਰ ਦਾ ਬੂਟਾ ਮਾਂ ਹੁੰਦੀ ਏ।
0: ਵਾਹ ਵਾਹ ਵਾਹ, ਬਹੁਤ ਖੂਬ।
7: ਘਰ ਦਾ ਬੂਟਾ ਮਾਂ ਹੁੰਦੀ ਏ,
0: ਬਹੁਤ ਖੂਬ।
7: ਇਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
0: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਹਾਂਜੀ, ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਜਿੱਦਾਂ ਗ੍ਰੇਟ ਕੋਈ ਹੁੰਦਾ ਹੀ ਨਹੀਂ।
7: ਹਾਂਜੀ
0: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
7: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ,
0: ਠੀਕ ਹੈ ਜੀ,
7: ਤੇ ਅਗਲੇ ਸੰਡੇ ਕੋਈ ਸੁਣਾਵਾਂਗੇ।
0: ਠੀਕ ਠੀਕ ਠੀਕ। ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
7: ਚਲੋ ਠੀਕ ਹੈ ਜੀ, ਸੁਣਾਓ ਜੀ।
0: ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ,
7: ਸਹੀ ਹੈ ਜੀ,
0: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
7: ਬਿਲਕੁਲ,
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ,
7: ਸਹੀ ਹੈ,
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ,
7: ਸਹੀ ਹੈ,
0: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ,
7: ਸਹੀ ਹੈ ਜੀ,
0: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
7: ਇੱਕ ਛੋਟੀ ਜੀ
0: ਸੁਣਾਉਣਾ।
7: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
0: ਬਿਲਕੁਲ, ਨੋ ਡਾਊਟ,
7: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
0: ਬਿਲਕੁਲ ਜੀ ਬਿਲਕੁਲ,
7: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
0: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
7: ਇਸੇ ਤੋਂ ਥੋੜੀ ਜਿਹੀ ਆਗਿਆ ਲੈਂਦੇ ਤੁਹਾਡੇ ਤੋਂ ਜੀ।
0: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
7: ਸਤਿ ਸ੍ਰੀ ਅਕਾਲ ਜੀ ਸਰ।
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿੱਚ ਠਹਿਰੋ, ਇੱਥੇ ਕਰਕੇ ਵੇਨੇ ਆ 0039 ਰਜਿੰਦਰ ਸਿੰਘ ਬਾਦਲ ਖਾਨ ਥੈਂਕ ਯੂ ਜੀ ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ ਸੂਬਾ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ ਤੇ ਉਹ ਸ਼ੋਅ ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ ਇਹ ਹਾਂ ਆ ਗਈ ਹੈ ਜੀ ਇਹਨਾਂ ਨਾਲ ਮਾੜੀ ਜੀ ਗੱਲ ਕਰ ਲਈਏ
8: ਹਾਂਜੀ
0: ਸਤਿ ਸ੍ਰੀ ਅਕਾਲ ਭਾਜੀ ਵਾਹ ਜੀ ਵਾਹ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
8: ਬਹੁਤ ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਉਹਨਾਂ ਵੱਲੋਂ
8: ਬੋਲ ਰਿਹਾ ਜੀ ਜਰਮਨ ਸਟੁਟਗਾਰਟ
0: ਜੀ ਬਿਲਕੁਲ ਸਟੁਟਗਾਰਟ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
8: ਦੇਰ ਆਏ ਦਰੁਸਤ ਆਏ
0: ਅੱਛਾ ਦਰੁਸਤ ਆਏ ਹੋ ਦੇਰ ਹੋ ਦੇਰ ਕਰ ਕਰ ਹਾਂਜੀ
8: ਅੱਛਾ ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
0: ਵਾਹ
8: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਹੀ ਯਾਦ ਕਰਦੇ ਆ
0: ਜੀ ਬਿਲਕੁਲ
8: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ ਬਿਲਕੁਲ
8: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
0: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ
8: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ ਆਉਣ ਦਿਓ
8: ਉਹ ਲਿਖਦੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਐਂਚ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ
0: ਵਾਹ ਵਾਹ
8: ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਮਾ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰਦੇ ਆ
0: ਜੀ ਬਿਲਕੁਲ
8: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ ਬਿਲਕੁਲ
8: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ
0: ਜੀ
8: ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
0: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ
8: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ ਆਉਣ ਦਿਓ
8: ਉਹ ਲਿਖਦੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਐਂਚ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ ਪਤਾ ਨਹੀਂ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ

0: ਟੌਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
1: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ। ਆਉਣ ਦਿਓ ਆਉਣ ਦਿਓ।
1: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਐਂਚ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
0: ਵਾਹ ਵਾਹ ਵਾਹ ਵਾਹ।
1: ਇਹ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਕਣਕਾਂ ਦੀਆਂ ਝਾਂਦਰਾਂ ਯਾਦ ਆ ਰਹੀ ਹੈ। ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਰਾਂ, ਵਿਹੜੇ ਵਿਚ ਫਿਰਦੀਆਂ ਅਣਸਰਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ।
0: ਬਹੁਤ ਵਧੀਆ ਬਹੁਤ ਵਧੀਆ।
1: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਟੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਬੂਰੇ ਖੱਟ ਕੇ ਗਜਲੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ, ਡੋਰ ਪੌਰ ਝੱਕਦੀ ਹੈ, ਸੁਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਆਸ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸ ਤੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
0: ਪਰਦੇ ਪਾਉਂਦੀ ਰਹੀ,
1: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
1: ਜਿਸ ਦੇ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵੁਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਚੀਰੇ ਜਿਹੀ ਜਿੰਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀਣ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਛਿਪ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋ ਦਬ ਦਬਾਉਂਦੇ ਹੰਝੂ ਭਾਲਦੀ ਹਾਂ, ਉਸਦੀ ਰੂਹ ਚੋ ਚਿਰਾਂ ਦੇ ਗੁਆਚੇ ਗੀਤ ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਦੇ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ।
1: ਵਾਹ ਵਾਹ,
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ। ਹੋ

0: ਸਾਡੇ ਰੰਗ ਲੁਕ ਗਏ ਨੇ।
1: ਵਾਹ,
0: ਇਹ ਲਾਈਨਾਂ ਸੀ।
1: ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
0: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ। ਮਿਹਰਬਾਨੀ,
1: ਥੈਂਕ ਯੂ। ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ
1: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਵੇਂ ਮੇਰੇ ਨਾਲ ਗੁੱਸੇ। ਅੱਜ ਦੋਵੇਂ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ? ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
2: ਵਾਹਿਗੁਰੂ ਸ੍ਰੀ ਅਕਾਲ ਜੀ,
1: ਸ੍ਰੀ ਅਕਾਲ ਸਿੰਘ ਜੀ। ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਠਾਕ ਜੀ।
1: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
1: ਮੇਰੀ। ਇਹ ਆ ਲਓ, ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
2: ਥੋੜੀ
1: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ? ਮੇਰੀ ਆਵਾਜ਼ ਸਹੀ ਆ ਰਹੀ?
1: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ,
1: ਹਾਂਜੀ,
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ। ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਵਾਹ ਜੀ ਵਾਹ, ਵਾਹ, ਬਹੁਤ ਖੂਬ।
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ।
1: ਵਾਹ,
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ। ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ, ਬਹੁਤ ਖੂਬ।
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ। ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ। ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ।
2: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ। ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ। ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ
1: ਏ।
2: ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ, ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਬਹੁਤ
2: ਜੀ ਜੀ।
1: ਤੇ ਇਹ ਦੱਸੋ, ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
2: ਪਾਕਿਸਤਾਨ ਠੀਕ ਠਾਕ ਜੇ।
1: ਅੱਛਾ ਅੱਛਾ।
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
1: ਤੇ ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਏ।
1: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
2: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ, ਅਸੀਂ ਇੱਥੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
1: ਅੱਛਾ ਅੱਛਾ। ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
2: ਜੀ ਮੈਂ ਵੀ ਆਵਾਜ਼ ਮੈਂ ਹੁਣ
1: ਕਿਉਂਕਿ ਜਰਾ ਉਹ ਸ਼ੋਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਚੈੱਕ ਹੋਣੇ
1: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
1: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਹੈ ਕੱਟੀ ਜਾ ਰਹੀ
1: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
1: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
1: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
1: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
2: ਜੀ ਸਹੀ ਹੈ
1: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
1: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
1: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
1: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਤਾਈ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਦ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
1: ਥੈਂਕ ਯੂ ਖੁਦਾ ਹਾਫਿਜ਼
2: ਓਕੇ ਜੀ ਰੱਬ
1: ਰਾਖਾ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾਂ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
1: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
3: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਲਾ ਖੁਸ਼ ਰੱਖੇ
1: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਮ ਸਲਾਮ ਤੇ ਸਤਿ ਸ੍ਰੀ ਅਕਾਲ
3: ਜੀ
1: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਰਜ਼ਾਟਾ ਸਾਹਿਬ
1: ਹਾਂਜੀ ਹਾਂਜੀ ਹਾਂ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
1: ਹਾਂਜੀ ਬੜੇ ਬੜੇ ਸੱਜਣ ਆ
3: ਜੀ ਪਿਆਰ ਵਾਲੇ ਜੀ ਨੇ
1: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
1: ਜੀ ਨੋ ਡਾਊਟ ਨੋ ਡਾਊਟ
3: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖੇ ਹੱਸਦੇ ਵਸਦੇ ਰਹਿਣ
1: ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
1: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
1: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
1: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਦਾਦੀ ਇਹਨਾਂ ਦੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
1: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
3: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
1: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
3: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ
1: ਵਾਹ
3: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ ਵਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
3: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ
3: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ ਖੂਬ
3: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੁਣ ਚੜਿਆ ਨਾ ਰੂਟ
3: ਫੁੱਲਾਂ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
3: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
3: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
3: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਕੋਈ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਦਾਂ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
3: ਜਾਂਦੇਗਾ ਹਾਲਾਂਕੇ ਉਹ ਜਿਹੜੀ ਲਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
3: ਨੱਕ ਤੇ ਰੁਮਾਲ ਵਿੱਚ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
3: ਟਿਸ਼ੂ ਚ ਲਪੇਟ ਗਏ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
1: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
3: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ
1: ਜੀ,
3: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
1: ਕਿਆ ਬਾਤ ਹੈ, ਵਾਹ,
3: ਬੂਹੇ ਤੇ ਵਿਆਹ ਕੇ ਟੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
3: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
1: ਜਾਣਾ, ਮਤਲਬ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਰਹੀਏ ਤੇ ਉਹ, ਹਾਂਜੀ
3: ਹਾਂਜੀ ਹਾਂਜੀ
1: ਹਾਂਜੀ, ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ, ਹਾਂਜੀ ਜੀ,
3: ਕੁੜੀ ਦੇ ਉਹ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣ ਬੁੜੀਆਂ ਵੇਖਣ ਆਉਂਦੀਆਂ ਨਾ, ਨੂੰਹ ਨੂੰ ਨਵੀਂ ਨਵੀਂ ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
3: ਚਲੋ ਜੀ
1: ਚਾਰ
3: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ,
1: ਜਨਾਨੀਆਂ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ,
3: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
3: ਮੱਤ ਮਾਰ ਦੇਣੀਆਂ ਪਹਿਲੇ ਹੀ,
1: ਮੇਰੇ ਮੂੰਹ ਵਾਲੇ ਵੇਖਣ ਡਈਆਂ ਹੈ,
3: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨਾ ਵੱਢਣੇ,
1: ਬਿਲਕੁਲ
3: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ, ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ,
1: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
3: ਹਾਂਜੀ,
1: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ ਇੱਕ ਦੂਜੇ ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ,
3: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਦਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ, ਏਦਾਂ ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਰਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਕੁਰਮਾ ਸਰਮਾ ਜਿਹੜਾ ਹੈਗਾ
1: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਰਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਰਟਾਂ ਪਾਉਂਦੇ ਹੁੰਦੇ ਸਨ,
3: ਉਦੋਂ ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
1: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਰਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ,
3: ਪਰ ਨਾਨਕਿਆਂ ਦਾ ਤੁਸੀਂ ਪਿਆਰ ਕੀ
1: ਕਹਿਣਾ, ਦੀਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
3: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਹੀ ਨਹੀਂ ਸੀ ਹੁੰਦੀਆਂ,
1: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
3: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਕਿ ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਆਉਂਦੇ ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਸੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ, ਅਸੀਂ ਦੋਨੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਆਪਣਾ ਨਾਲ ਹੀ ਕਰ ਲਾ, ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
1: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
3: ਉਹ
1: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਵੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
3: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ,
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ, ਤੇ ਅਖਤਰ ਸਾਹਿਬ
3: ਜੀ ਜੀ,
1: ਅੱਜ ਮਦਰ ਡੇ ਆ।
3: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
1: ਹੋਈ, ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜੀ ਕਿਉਂ ਸੁਣਾਉਣੀ, ਮਾਂ ਦੇ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ, ਮਾਂ
3: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ, ਮਾਂ ਤੇ ਸਾਡੇ ਸਿਰ ਕੋਈ ਸਾਨ ਥੋੜਾ ਕਰਦੀ ਆ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਆ,
3: ਡਿਊਟੀ
1: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
3: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਬਿਲਕੁਲ ਬਿਲਕੁਲ,
3: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਸਹੀ ਕਿਹਾ ਤੁਸੀਂ,
3: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ ਜੀ
3: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਦਾ ਅਲੱਦਾ ਮਦਦ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ। ਇਹ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ, ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਆ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਆ ਦੁਨੀਆ ਉੱਤੇ, ਅੱਲਾਹ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
3: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਤੋਂ ਮਾਂ ਵਾਲੇ ਹਾਤੇ ਚ ਗਈ ਹੋਈ ਆ, ਹਾਤਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ, ਉੱਥੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ, ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ, ਇਸੇ ਸ਼ਾਇਦ ਦਾ ਨਾ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਇੱਧਰ ਉੱਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ 3-4 ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਂਦਾ,
3: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ, ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ ਆ ਮੇਰਾ ਪੁੱਤ, ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
3: ਦੋ ਵਾਰੀ ਤੋਂ ਉਹਦੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦ ਨੀ ਸੁੱਟਦਾ ਹੁੰਦਾ, ਤੇਰੇ ਕੋਲ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
3: ਬਿਲਕੁਲ ਜੀ ਬਿਲਕੁਲ ਜੀ,
1: ਸੁਣਾਓ
3: ਤੇ ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਕੰਡ ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ ਦਸਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ ਖੂਬ
3: ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦਸਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਵਾਹ ਵਾਹ
3: ਅਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸਦੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸਣੀ ਮਾਏ ਮੇਰੀ ਏ ਕਿਹਦੇ ਸਿਰ ਤੇ
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਹਿਬ ਵੰਡਰਫੁਲ ਯੂ ਆਰ ਵੰਡਰਫੁਲ ਰਾਈਟ ਬਹੁਤ ਖੂਬ ਲਿਖਦੇ ਹੋ ਤੁਸੀਂ
3: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
3: ਆਏ ਹਾਏ
1: ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੇ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁਡ ਵਿਸ਼ਸ
3: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ ਹਾਂਜੀ
3: ਬੜੀ ਮਿਹਰਬਾਨੀ
1: ਖੁਦਾ ਹਾਫਿਜ਼ ਖੁਦਾ
3: ਹਾਫਿਜ਼
1: ਅੱਲਾ ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਆਹ ਹੈਲੋ ਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
4: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
1: ਵਾਹ ਜੀ ਵਾਹ ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
4: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਸ਼ਾਦੀ ਯਾਰ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਮੈਂ ਵੀ ਤੁਹਾਨੂੰ ਕਹਿਣਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
4: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ
1: ਲਿਜਾਵਾਂਗਾ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
4: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
1: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਕੇ ਵਜਾ ਜਾਵਾਂ
4: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
1: ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਦੇ ਬੋਲ ਤੁਸੀਂ
4: ਤੁਸੀਂ ਹੁਣ ਰੇਡੀਓ ਤੇ ਹੋ
1: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਹਾਂ
4: ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
4: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਆ
1: ਜੀ
4: ਤੇ ਹਮੇਸ਼ਾ ਤਤਪਰ ਰਹਿਣੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
1: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਹੈ ਰੀਲੀ ਹਾਂਜੀ
4: ਤੇ ਆਓ ਆਪਾਂ ਸੁਣਦੇ ਆ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ
1: ਠੀਕ ਹੈ ਜੀ ਸੁਣਾਓ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਜੋ ਖੁਸ਼ੀ ਹੈ ਤੁਹਾਡੀ
4: ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਆ
1: ਜੀ

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ,
0: ਥੈਂਕ ਯੂ ਜੀ,
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ।
0: ਹਾਂਜੀ,

0: ਵਾਹ ਜੀ ਵਾਹ ਵਾਹ ਜੀ ਅਰਾਧਨਾ ਜੀ ਅੱਜ ਮਦਰ ਡੇਅਰੀ ਹੈ ਤੁਹਾਨੂੰ ਪਤਾ
1: ਹਾਂਜੀ
0: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ
1: ਜੀ ਬਿਲਕੁਲ ਇੱਕ ਬਹੁਤ ਪੁਰਾਣੀ ਫਿਲਮ ਆ ਉਹਦਾ ਨਾਂ ਸੀ ਮੰਜਲੀ ਦੀਦੀ
0: ਮੰਜਲੀ ਦੀਦੀ ਹਾਂਜੀ
1: ਹਾਂਜੀ ਮੰਜਲੀ ਦਾ ਮਤਲਬ ਕਿ ਵਿਚਕਾਰਲੀ
0: ਅੱਛਾ
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ
0: ਮਿਹਰਬਾਨੀ ਮੇਰੇ ਵਾਸਤੇ ਨਵਾਂ ਲਫ਼ਜ਼ ਆਏ ਥੈਂਕ ਯੂ
1: ਮੰਜਲੀ ਦੀਦੀ
0: ਅੱਛਾ ਮੰਜਲੀ ਦੀਦੀ ਠੀਕ
1: ਹਾਂਜੀ ਉਹ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ ਬੜਾ ਹਿੱਟ ਹੈ ਤੂੰ ਕਿਤਨੀ ਅੱਛੀ ਹੈ ਤੂੰ ਕਿਤਨੀ ਇਹ ਵੀ ਗੀਤ ਆ ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ
0: ਤੁਹਾਨੂੰ ਯਾਦ ਨੇ ਜੀ ਮੈਂ ਬਿਲਕੁਲ
1: ਜੀ ਇਹ ਵੀ ਬੜਾ ਗੋਡ ਗਿਫਟ ਹੈ ਜੀ ਇੰਨੇ ਗੀਤ ਯਾਦ ਰੱਖਣੇ ਮੈਂ ਕਹਿ ਲਾ ਕੇ 250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ
0: ਤੁਹਾਡਾ ਟੇਸਟ ਹੈ ਹੌਬੀ ਹੈ ਤੁਹਾਡੀ
1: ਜੀ ਹਾਂਜੀ ਬਿਲਕੁਲ ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ ਤੂੰ ਇਹ ਗੀਤ ਸੁਣਾ
0: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ
1: ਹਾਂਜੀ ਹੁੰਦਾ ਨਹੀਂ ਸੀ ਹੁਣ ਵੀ
0: ਆ ਤੁਹਾਨੂੰ ਗੁੱਡੀ
1: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ ਆਜਾ ਹੁਣ
0: ਚਲੋ ਜੀ ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ ਬਹੁਤ ਸੋਹਣਾ ਨਾਂ ਹੈ ਗੁੱਡੀ ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ
1: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ ਚਾਰ ਨਾਲ
0: ਗੁੱਡੀ ਹਾਂਜੀ ਹਾਂਜੀ
1: ਤੇ ਉਹ ਗੀਤ ਮੈਂ ਆਪ ਜੀ ਨੂੰ
0: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ
1: ਹਾਂਜੀ
0: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ
1: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ ਉਰੇ ਆਈ ਕਹਿੰਦੇ ਸੁਣਦਾ ਨੀ ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ
0: ਅੱਛਾ
1: ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ
0: ਹੋਏ ਹੋਏ ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ
1: ਨਹੀਂ ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਇਸ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ
0: ਅੱਛਾ
1: ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ ਗੁੜ ਗੁੜ ਗੁੜ ਬੋਲਦਾ ਸੀ
0: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਰਿਹਾ ਬਿਲਕੁਲ
1: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ ਅੱਗੋਂ ਮੈਂ ਕਹਿ ਬੈਠੀ ਹਾਂ
0: ਅੱਛਾ
1: ਕਹਿੰਦੀ ਉਰਿਆ ਮੈਂ ਫਰਾਕ ਪਾਈ ਹੋਈ ਇੱਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ ਮੈਂ ਫਰਾਕ ਪਾਈ ਹੋਈ ਆ ਗਈ ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ ਤੇ ਕਹਿੰਦੀ ਹੁਣੇ ਤੂੰ ਕੀ ਕਿਹਾ
0: ਹਾਂ
1: ਮੈਂ ਚੁੱਪ ਹਾਂ ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨਹੀਂ ਭੁੱਲੂਗੀ ਔਰ ਸੱਚ ਗੱਲ ਹੈ ਮੈਂ ਹੁਣ ਤਿਕਰ ਵੀ ਨਾ ਜਿੱਦਾਂ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ ਮੈਂ ਦੋ ਲੈਣਾ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਤੇ ਉਹ ਆਪਾਂ ਸੁਣਦੇ ਹਾਂ ਤੂੰ ਕਿਤਨੀ ਅੱਛੀ ਹੈ

0: ਬਹੁਤ ਸੋਹਣਾ, ਵੰਡਰਫੁਲ। ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ
1: ਜੀ।
0: ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਪਿਆਰ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ।
0: ਨਹੀਂ ਵੰਡਰਫੁਲ ਸੌਂ ਵੀ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸਹਾਗਾ ਹੈ, ਠੀਕ ਹੈ ਜੀ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ।
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ। ਕੋਈ ਜੇ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ। ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ। ਬਿਲਕੁਲ।
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ।
1: ਬਿਲਕੁਲ ਜੀ, ਬਿਲਕੁਲ
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ। ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ।
0: ਅਖੀਰਲੀ ਸੁਣਾ ਦਿਓ ਸਰ, 10 ਮਿੰਟ ਆਉਣ ਦਿਓ।
1: ਓਕੇ ਓਕੇ। ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਬੁਝੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਯੇ ਖੋਈ ਖੋਈ ਨਜ਼ਰ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਉਧਰ ਤੋ ਏਕ ਜਲ ਸੁਲਗਤਾ ਹੁਆ ਹੈ ਵੀਰਾਨਾ, ਮਗਰ ਇਧਰ ਤੋ ਬਹਾਰੋ ਮੇ ਬਾਗ ਜਲਤੇ ਹੈ, ਜੋ ਅਸ਼ਕ ਪੀ ਵੀ ਲੀਏ ਜੋ ਹੋਂਠ ਸੀ ਵੀ ਲੀਏ ਜੋ ਤੁਮਹਾਰੀ ਰਾਹ ਚਲੇ, ਕੁਛ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਕੁਛ ਆਜ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
0: ਵਾਹ ਵਾਹ, ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
1: ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਫਿਲਮ ਨੂਰ ਜਹਾਰਾ ਫਿਲਮ ਦਾ
0: ਜਹਾਰਾ
1: ਹਾਂਜੀ, ਔਰ ਮਦਨ ਮੋਹਨ ਜੀ ਦਾ ਮਿਊਜ਼ਿਕ ਹੈਗਾ ਜਿਨ੍ਹਾਂ ਦਾ ਮੈਂ ਸਭ ਤੋਂ ਪਹਿਲੇ ਗੀਤ ਸੁਣਾਇਆ ਤਾਂ ਆਪਕੀ ਨਜ਼ਰ ਹੋਣੀ।
0: ਵੰਡਰਫੁਲ ਜੀ, ਮਤਲਬ ਕਿ ਫਿਲਮ ਇੰਡਸਟਰੀ ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ, ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ। ਬਿਲਕੁਲ ਬਿਲਕੁਲ,
1: ਉਹ ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ। ਜਹਾਰਾ ਫਿਲਮ ਦਾ
0: ਜਹਾਰਾ
1: ਹਾਂਜੀ, ਔਰ ਮਦਨ ਮੋਹਨ ਜੀ ਦਾ ਮਿਊਜ਼ਿਕ ਹੈਗਾ ਜਿਨ੍ਹਾਂ ਦਾ ਮੈਂ ਸਭ ਤੋਂ ਪਹਿਲੇ ਗੀਤ ਸੁਣਾਇਆ ਤਾਂ ਆਪਕੀ ਨਜ਼ਰ ਹੋਣੀ।
0: ਵੰਡਰਫੁਲ ਜੀ, ਮਤਲਬ ਕਿ ਫਿਲਮ ਇੰਡਸਟਰੀ ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ, ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ। ਬਿਲਕੁਲ ਬਿਲਕੁਲ,
1: ਉਹ ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ, ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ।
0: ਸੋਰੀ, ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ।

0: ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
1: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ।
1: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ। ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਇਸ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
0: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
1: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
0: ਵਾਹ ਬਈ ਵਾਹ, ਕਿਆ ਬਾਤ ਹੈ ਸਰ।
1: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ, ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ, ਇਸ ਜੱਗ ਵਿਚ ਦੁੱਖ ਬਥੇਰੇ ਨੇ, ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ। ਇਸ ਆਲਰੇਡੀ ਦੁੱਖ ਬੜੇ ਨੇ, ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ।
0: ਆਹੋ ਨਹੀਂ, ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੋਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ।
1: ਨਹੀਂ ਇਹ ਤੂੰ ਅਰਲੀ ਹੈ ਜੀ, ਅਰਲੀ ਹੈ, ਸੌਣ ਲੱਗਾ। ਸੌਣ ਲੱਗਿਆ।
0: ਅੱਛਾ ਅੱਛਾ, ਸੌਣ ਲੱਗਿਆ
1: ਇਸ ਵੇਲੇ ਮੈਡਮ ਜੀ, 5 ਵਜੇ ਨੇ ਸਾਡੇ ਜਰਮਨ ਦੇ ਵਿੱਚ।
0: ਅੱਛਾ ਜੀ,
1: ਧੁੱਪ ਲੱਗੀ ਹੈ। ਧੁੱਪ ਲੱਗੀ ਹੈ।
0: ਓਕੇ ਓਕੇ,
1: ਅਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ, ਬੂਟੇ ਲਾਉਣੇ ਨੇ, ਬਹੁਤ ਸੋਹਣੇ ਫੁੱਲਾਂ ਵਾਲੇ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਗੁੱਡ ਗੁੱਡ, ਵੈਰੀ ਗੁੱਡ।
1: ਤੇ ਮੇਰੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਜਿਉਂਦੇ ਵਸਦੇ ਰਹੋ।
0: ਥੈਂਕ ਯੂ ਸੋ ਮਚ ਸਰ, ਔਰ ਸਾਰੇ ਪ੍ਰਵਾਦ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
0: ਔਰ ਬਸ ਆਪਾਂ ਪ੍ਰਵਾਦ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ, ਸਾਡੀ ਮੁਹੱਬਤ ਬਣੀ ਰਹੇ।
1: ਬਹੁਤ ਬਹੁਤ ਮਿਹਰਬਾਨੀ ਮੇਅਰ
0: ਸਾਹਿਬ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡਾ ਵੀ ਪਿਆਰ ਓਨਾ ਹੀ ਬਰਕਰਾਰ, ਬਲਕਿ ਦਹਾਂ ਨਾਲ ਜਰਬ ਦੇ ਕੇ, ਠੀਕ ਹੈ
0: ਜੀ। ਥੈਂਕ ਯੂ,
1: ਹੈਵ ਅ ਨਾਈਸ ਟਾਈਮ, ਬਾਏ ਬਾਏ ਬਾਏ। ਸੋ ਇਹ ਸਨ ਜੀ ਦਿੱਲੀ ਤੋਂ ਅਰਾਧਨਾ ਜੀ ਹੁਣੀ, ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ। ਤੇ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ, ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ।

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

0: ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਾਖ ਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾਂ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ। ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ, ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਉਹ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ, ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ ਇੱਕ ਦੂਜੇ ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ ਦਸ ਦੀਵੇ, ਦਸ ਦੀਵੇ ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ, ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ। ਦੋਸਤੋ, ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ, ਉਹਦੇ ਵਿੱਚ ਬਾਂਦਰ ਵੀ, ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ, ਭਗਤਾਂ ਤੇ ਚੂਚੇ ਵੀ ਸਨ। ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ, ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ, ਔਰ ਜਿੱਥੋਂ ਦੀ ਰੇਹੜੀਆਂ ਗੱਡੇ ਲੰਘਦੇ ਸਨ, ਉਹ ਹਵੇਲੀਆਂ ਬੂਹੇ ਕਿੱਥੇ ਨੇ। ਸਾਡੇ ਘਰ ਵਿੱਚ ਅੰਬ ਲਸੂੜੇ ਸਨ, ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ, ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ, ਬਸ ਹਿੱਸੇ ਹਿੱਸੇ ਤੇ ਹਿੱਸੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸੱਜਣੋ, ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ, ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ, ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ, 8 ਹੈ ਸਿਰਫ, ਇਹ ਧੁੱਪ ਵੀ ਕੁਛ ਨਹੀਂ, ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ, ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ, ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ, ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ, ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ, ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ, ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ, ਵੈਲ ਐਂਡ ਗੁੱਡ, ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714-8-69-514, 0049-1714-4869-5014। ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ, ਹਾਂਜੀ ਕਾਲ ਬੈਕ ਕਰ ਦਿਆਂਗਾ, ਤੇ ਜਦੋਂ ਤੁਸੀਂ ਜਿਹੜੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕਸ ਤੁਹਾਡਾ ਇੱਥੇ ਸਾਡੇ ਆਲਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ 6th Reihe 1/6 ਮੀਲ ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕਸ ਤੁਹਾਡਾ, ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ, ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ, ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ, ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ। ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ 6th Reihe 1/6 ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ, ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ, ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ, ਮੀਆਂ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਮੈਂ ਜਦ ਕਰੂੰ ਜਾਂਦਾ ਗੱਲ ਮਾਲਕ ਸਾਰੀ ਦਾਦਾ ਤੇਰਾ ਜੁੜੀਆਂ ਜਿਸ ਤਕੜੀ ਚਾਰੀ ਮੈਂ ਦਾਦੀ ਤੇਰੇ ਨੂੰ ਜਾਣਦਾ ਹੁੰਦੇ ਬੇਟਾ ਵਾਲੀ ਮੈਂ ਤੇਰੇ ਨੂੰ ਜਾਣਦਾ ਚੱਕੀ ਪੀਏ ਹਮਾਰੀ ਉਹ ਪਾਣ

ਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਜ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਬਰ।

ਮੈਂ ਭਿੱਜਦਾ ਜਦੋਂ ਹੀਰੇ ਹੀਰੇ ਆ।

ಚತುರ ನಾರ ಅಮ ಪಕಡ ಕರಕದ ಜೆ ಮೇರೆ ಮನ್ ಕೆ ದ್ವಾರ ಜೆ ಭೂತ ಜಾ

Andoso. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਪ੍ਰੋਗਰਾਮ ਅੱਜ ਤੁਸਾਂ ਗੱਲਾਂ ਕਰਨੀਆਂ ਨੇ ਅਸਾਂ ਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਜਿਉਂ ਪੋਸੀਬਿਲਿਟੀ ਹੋਵੇਗੀ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ।

0: ਵਿਚਾਰ ਕਰਕੇ ਦੁਨੀਆ ਨਾਲ ਸਾਂਝੇ ਹੋ ਸਕਦੇ ਤੇ ਕਿਉਂ ਨਾ ਆਪਣੇ ਵਿਚਾਰ ਲੋਕਾਂ ਨੂੰ ਦੱਸੋ ਤੇ ਲੋਕਾਂ ਦੇ ਸੁਣੋ ਇੱਕ ਮਿਸ ਕਾਲ ਮਾਰ ਦਿਓ ਜੀ ਮੈਂ ਹਾਜ਼ਰ ਹੋ ਜਾਵਾਂਗਾ
1: ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼।

ਧਰਮਾਂ ਚ ਮੈਂ ਭਿੱਜਦਾ ਜਦੋਂ ਹੀ ਰਹੀ

और नजर आते हैं बाबूदा शक्ल से तो चोर

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself how do you see this wonderful, lovely your cinema with your own experience and watching eyes. Tuhi ek sansar nu kis tarah rehnde ho dosto? Agar tuhi kise vishay te gal baat karni chahunde ho, you most welcome. Sade naal contact New York, Frankfurt ya India de vich kar sakde ho. Assi tuhanu welcome karange. ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਐਸਾ ਚ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀਅਤ ਦੇ ਉੱਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊ। That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. Ji, www.
Parvaz Radio, PARWAZ. It's a one word, and all are small words. Radio.com. Aapte tusi sunde ho, main takriban har wari request karda dosto aap ji de samne ke 57 10 bandeyan nu saadi app download karwao, assi aap ji de dhanwadi hovange. ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ ਐਵੇਂ ਮਿਆਨ ਬਦਲਦੇ ਰਹਿੰਦੇ ਹੋ ਸੋਹਾ ਤੇ ਵਾਅਦੇ ਝੂਠੇ ਨੇ ਸਾਡਾ ਧਿਆਨ ਬਦਲਦੇ ਰਹਿੰਦੇ ਹੋ ਸੁੱਚਾ ਸਿਆਂ ਤੇਰਾ ਅਸਲੀ ਅੱਡਾ ਵੇਖ ਲਿਆ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਵੈਰੀ ਗੁੱਡ ਆਫਟਰਨੂਨ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ ਦਿਨ ਭੱਜੇ ਹੀ ਜਾ ਰਹੇ ਨੇ ਝੱਟ ਹੀ ਵੀਕਐਂਡ ਆ ਜਾਂਦਾ ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ ਤੇ ਦੋਸਤੋ ਗੱਲ ਇੱਦਾਂ ਅਗਰ ਤੁਸੀਂ 30 ਸਾਲ ਦੇ ਹੋ 40 ਦੇ 50 ਸਾਲ ਦੇ ਹੋ ਮਾੜੀ ਜੀ ਝਾਤੀ ਮਾਰੋ 50 ਸਾਲ ਕਿੰਨੀ ਛੇਤੀ ਲੰਘ ਗਏ ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ ਰੋਜ਼ ਕੁਝ ਨਵਾਂ ਸਿੱਖੋ ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ ਦੇਸ਼ ਪ੍ਰਤੀ ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਜ਼ਿੰਮੇਵਾਰ ਅੱਜ ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ ਇੱਕ ਜਿਹੜਾ ਰਿਵਾਕਸਨ ਕਹਿਣ ਡਿਆ ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ ਤੇ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ ਸੋ ਅੱਜ ਜੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ ਬਹੁਤ ਸੋਹਣਾ ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ 20 ਹੈ ਤੇ ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ ਨਾ ਗਰਮੀ ਨਾ ਠੰਡ ਮਾੜੀ ਜੀ ਠੰਡੀ ਹਵਾ ਹੈਗੀ ਹੈ ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ ਤੇ ਸਾਡਾ ਟੈਲੀਫੋਨ ਨੰਬਰ 0049-171-4869-514 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ ਠੀਕ ਹੈ ਜੀ ਤੇ ਰੈਡੀ ਹੋ ਜਾਓ ਤੁਸੀਂ ਕੱਲ ਤੇ ਦੋਸਤੋ ਗੱਲ ਇੱਦਾਂ ਵੈ ਬਈ ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ ਕੋਈ ਗਮੀ ਹੈ ਉਹ ਵੀ ਸਾਂਝੀ ਕਰੋ ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ ਗਮ ਸਾਂਝੇ ਕਰਨ ਨਾਲ ਘੱਟਦੇ ਨੇ ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ ਸਾਨੂੰ ਜ਼ਰੂਰ ਦੱਸੋ ਅਸੀਂ ਉਹਨੂੰ ਵਧਾਈਆਂ ਭੇਜਾਂਗੇ ਹਾਂਜੀ ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ
ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਅੱਡਾ ਜਿਹੜੀ ਫਰੀਡਮ ਸਰਾਸੇ 106th and Fiesta ਦੇ ਵਿੱਚ ਹੈ ਤੇ ਇੱਕ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ ਲੈ ਕੇ ਆਓ ਕੰਮ ਸਾਡੇ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ ਤੇ ਉਹਨੇ ਜੀ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਰਾਸੇ 106th and Fiesta ਮਿਲੇ ਜੀ ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ ਤੇ ਫਿਲਮ ਹੈ ਜੀ ਉਹ ਸੰਗਮ ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ ਇਹ ਫਿਲਮ ਬੜੀ ਚੱਲੀ ਹਾਂਜੀ ਤੇ ਕਾਫੀ ਦੇਰ ਲੱਗੀ ਰਹੀ ਉਦੋਂ ਅਸੀਂ ਤਾਂ ਇੱਡੇ ਕਿ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ ਲਓ ਜੀ ਇੰਜੋਏ ਕਰੋ ਗਾਣਾ

सो दोस्तों गल इदा है भाई, सोचने वाली गल ए है कि हजारा साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां ते कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता असी, तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते अहीं आ गए, साडियां नजरां ते अदावां वी बदल गईयां। हर तरह दी मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे आविष्कार जेड़े तुसीं गिण रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते ओ जापान आलियां दा हरा रंग उन्हां दा बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहलां तां तुसीं गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे हत्थ लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया। सारिआं ने पैराशूट पा ले, ते प्रिंसीपल अगली सी पायलट दे नाल दी सीट ते बह गया, कोई पैराशूट नहीं लिया, कोई गल नहीं, कोई बात नहीं। प्रेस रिपोर्टर भी आए सन इधरों उधरों, तो प्रेस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानूं कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? ਤੁਸੀਂ ਇੰਨੇ ਸ਼ੋਰ ਹੋ ਕਿ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ, ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ? ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ PhD ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ ਮਿਲ ਰਹੀਆਂ ਨੇ।
ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ ਵੈਸੇ 200 ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ।

ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ। ਬਣਾ ਤਾ ਇਹਨਾਂ ਨੇ, ਆਪਣਾ ਯੋਗਦਾਨ ਪਾ ਤਾ। ਚਾਰ ਕੁ ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ, ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਾਲ ਪਾਕਿਸਤਾਨ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨੀ ਪਾਕਿਸਤਾਨ ਚ ਰਹਿਣਾ, ਮੇਰਾ ਨੀ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰ ਤਾਂ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ। ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ। ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇੱਧਰ ਉੱਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ ਕੋਈ, ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਦੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ। ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ। ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ, ਹਾਂਜੀ, ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ, ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ, ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ? ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ? ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ? ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ।

0: ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ ਜੇ ਸਾਡੇ ਵਿਚ ਰਤਾ ਵੀ ਤਬਦੀਲੀ ਨਹੀਂ ਆਈ? ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਦੀ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਦੀ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ, ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਈ, ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ। ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ ਲੋਕਾਂ ਕੋਲ ਇੱਧਰ ਯੂਰਪ ਵਿੱਚ ਦੋ ਦੋ ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ ਤਿੰਨ ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ ਪੰਜ ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕ ਦਾ ਵੀ ਇੰਤਿਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਪਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈੜੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ। ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਰਖ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ। ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? ਪੰਜ ਵਾਲੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਦਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਹੈ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀਆਂ ਸਾਡੇ ਹੁੰਦੀਆਂ ਹੀ ਹੋਈਆਂ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ, ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ, ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ, ਇੰਡੀਆ ਗਲੀਆਂ ਚੋਂ ਦੀ ਲੰਘਦੇ ਆ ਢੋਲਕੀਆਂ ਛੈਣੇ ਸ਼ਾਮ ਨੂੰ, ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ, ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਵਲੇਕ ਅੱਗੇ ਕਰਕੇ 2.5-2.5 ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾ ਮਖਾ ਸਾਧਾਂ ਨੇ, ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਵੀ ਤੇ ਫੇਰੀ ਜਾਂਦੇ ਨੇ, ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਘੁੱਟਮਾਰ, ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੰਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ, ਹੈ। ਜਿਹਦਾ ਕੋਈ ਰਿਜ਼ਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ, ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜ਼ੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਯਾਰ ਇੰਨੀ ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈਂ, ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਹਾਂ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਹਾਂ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗੌਣ ਸ਼ਲੋਕ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ, ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨੇ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਥ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ। ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ? ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ ਚ ਕਲੀ ਕਰਨ ਵਾਲੇ ਇੱਥੇ, ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ। ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚੋਂ? ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ 2-2 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ। ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸਿੰਘ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਵੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਉੱਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਬੀਤੇ ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲਾਈਨ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਤਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਡਿਤ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ ਨੇ ਇਸ ਸੰਬੰਧ ਵਿਚ ਮੇਰੇ ਦੇ ਨਾਲ ਮਾਛੋੜਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਿ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ। ਠੀਕ ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸਰੂਪ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ। 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਪਹਿਲਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸੰਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਤੇ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਨਾ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੱਟ ਪਈਆਂ ਲੱਗਦੇ ਆ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇ ਆ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੁਜੀਵ ਅਰੋੜਾ ਜੀ ਉਹਨਾਂ ਤੇ ਈਡੀ ਦੀ ਰੇਡ ਪਈ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਹਨਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹੋਲ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਵਿੱਚ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿੱਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ, ਬਹੁਤ ਵੱਡੀ ਪੱਧਰ ਤੇ ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖਦੇ ਹੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਪੁੱਛਾ, ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਹੈ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਹਨਾਂ ਲਈ ਇਹ ਕਾਨੂੰਨ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਹਨਾਂ ਲਈ ਘੋਸ਼ਿਤ ਕੀਤਾ ਗਿਆ।
0: ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
0: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
1: ਹਾਂਜੀ, ਸਰਕਾਰ ਦੇ ਬਾਇਓ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਆ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਬੱਬੀ ਜੀ, ਕਿਸੇ ਹੋਰ ਮੇਰਾ ਖਿਆਲ ਹੈ ਨਹੀਂ, ਜਿਹੜੀ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬੱਬੀ ਜੀ, ਲਾਈਨ ਕੱਟੀ ਗਈ ਸੀ?
1: ਹਾਂਜੀ।
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਾਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਛ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।

0: ਬਾਬੇ ਜੀ ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
1: ਹੈਲੋ ਜੀ
0: ਬੱਬੀ ਹੈਲੋ ਜੀ ਹੇ ਹੇ ਕਿਤੇ ਹੈਲੋ ਬੱਬੀ ਜੀ ਸੁਣ ਰਹੇ ਹੋ ਮੈਨੂੰ ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂਗਾ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਤੇ ਮੈਂ ਉੰਨੀ ਦੇਰ ਗਾਣਾ ਲਾ ਗਾਣਾ ਲਾ ਬੱਬੀ ਜੀ ਸੁਣ ਰਹੇ ਹੋ ਮੈਨੂੰ।

ਹੈ ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ ਤੁਹਾਡੇ

ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਭਾਈ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਕਾਰ ਲੱਗੇ ਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਲਿਆ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ ਪਰ ਇਹਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਂ ਲੱਗਦਾ ਅਸੀਂ ਧਰਮ ਨੂੰ ਬੜੇ ਹੀ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ

0: ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ, ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ। ਇਹ ਸਰਕਾਰਾਂ ਦਾ ਹੀ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ। ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ। ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ। ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ 4-5 ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਤੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ, ਤੇ ਅਸੀਂ ਉਹਨਾਂ ਦੀ ਗੋਦ ਵਿਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ 10-10, 20-20 ਪ੍ਰਾਈਵੇਟ ਬਾਡੀ ਗਾਰਡ ਵੀ ਹੈਗੇ ਨੇ, ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾਂ ਲਈ ਫਿਰਨ ਡਏ ਨੇ। ਅੱਗੇ 10 ਕਾਰਾਂ ਬਾਬੇ ਦੇ ਜਾਣ ਡੀਆਂ ਹੋਣਗੀਆਂ, 10 ਕਾਰਾਂ ਪਿੱਛੇ ਉਹਦੇ ਬਾਡੀ ਗਾਰਡਾਂ ਦੀ, ਬਾਕੀ ਝੁੰਮਸਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀ ਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ, ਉਹ ਭੁੱਖੇ ਨੰਗੇ ਕੱਲ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨਹੀਂ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰ ਰਹੇ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਹੈ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ, ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਹੈ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਰੱਬ ਤੋਂ ਬਹੁਤ ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ, ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਏਦਾਂ ਦੇ ਸਨ, ਹੁਣ ਵੀ ਏਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆ ਗਾਣਾ ਲਾ ਲੈਂਦਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਨ੍ਹਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾ ਦਿੱਤਾ ਤੁਸੀਂ? ਕੋਈ ਰੱਬ ਬਣਾ ਦਿੱਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ ਰਾਜਨਾਥ ਸਿੰਘ ਹੁਣਾਂ ਨੇ, ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ, ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ ਅਸੀਂ ਸੋਚਦੇ ਕਿੱਦਾਂ ਵਾ ਪਿਆਰੇ ਭਾਰਤੀਓ। ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਹੈ ਕਿ ਨਰਕ ਬਣਾਉਣਾ ਹੈ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਨੇ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਜੀ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

0: ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ।
1: ਅਦਾਬ, ਤੁਸੀਂ ਸੁਣ ਰਹੇ ਹੋ।

ಮಲ್ಲಿಕಾರ್ಜುನ.

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਰਹੇ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-486-9514, 0049-171-486-9514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ, ਹੈਂਜੀ, ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਨਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ, ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਸ਼ਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ, ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ, ਨਹੀਂ, ਮਾਂ ਨੂੰ, ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਵਾ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ, ਮਾਂ ਦੇ ਹੁੰਦੇ ਆ।
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ, ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਇਸ ਕਲਾਕਾਰ ਯਮਰਾਜ ਜੱਟ ਜੀ ਹੁਣੀ ਹਾਂਜੀ ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ ਜਰਾ ਸੁਣੋ ਤੁਸੀਂ ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਬਾਰੀ ਵਾਰ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬੈਜਾ ਬੈਜਾ ਕਰਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ। ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ। ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਦੀ ਜਦੋਂ ਛੁੱਟੀ ਹੋਈ
ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟੱਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਕੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲ ਰਹੇ ਕਿਸੇ ਦਾ ਐਵੇਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਐ ਨੂੰ ਗਾਹ ਨੂੰ ਕਿਸੇ ਦਾ ਨੱਕ ਐ ਨੂੰ ਕਿਸੇ ਦੇ ਕੰਨ ਬਾਹਰ ਨੂੰ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਤੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੁਝ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ ਕਿਸੇ ਦੀ ਕਮੀਜ਼ ਐਨ ਗਾ

0: ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ ਚ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦੋ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਹੋਣੇ ਨੇ, ਆ ਲਓ ਤੇ ਆ ਲਓ ਅਖਤਰ ਸਾਹਿਬ ਕਿੱਥੇ? ਹਾਂਜੀ ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਹੈ, ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ, ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ, ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ, ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਤੇ ਵਿਹਲਾ ਹੋ ਮੈਨੂੰ ਸੀਪ ਸਿਖਾ ਦੇ, ਉਹ ਵਿਹਲਾ ਹੋ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵਿਹਲਾ ਹੋ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ, ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਕਰਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ

0: खबर वाले चैनल छड़ तू बचना एवं जाया कर वोटा पिछे कलम खोलना तू ना दिल से लाया हायो मेरी देश की जनता सीरियस ना हो जाया कर वोटा पिछे कलम खोलना तू ना दिल से लाया
1: लीडर बड़े झूठ बोलते जो वोटा हो गई ना उदो कहते आ भी दे देंगे आ भी दे देंगे आ भी दे देंगे घर वाले कहेंगी तू काम देना जाया कर लीडर ने तो सारा कुछ दे ही देना वह कविता बहुत सोहनी चेक कर
0: काम कार खपया रही छड़ काम ते हो जा खाली जी काम कार खपया रही छड़ काम ते हो जा खाली जंग लगी तू रफल पुरानी मैं के संसाली चूल्हा चौंका सामने हूं तू बेड़े पोचा लाया कर फ्री मार दे लगे भंडारे तू ना कम ते जाया कर ते कोई कहिंदा एक कणक देंगे एक कहिंदा एक कणक देंगे एक दवे प्या के आटा एक कहिंदा एक कणक देंगे एक दवे प्या के आटा आके मुफ्त दा राशन लै दो जनता बिरला टट ते रैली जान के पाइया मिलदा तो रैली जान के पाइया मिलदा नारा लाण ते अधिया वोट दवे ता बोतल मिल जू कंबल अड ने वधिया तो चुप करके मंजे ते पै जा चुप करके मंजे ते पै जा शाम नूं कुट कुट लाया कर फ्री मार दे लगे पढ़ा दे तू ना कौते जा तारा विचों बिजली फ्री है कभी करंट भी आ जाता तारा विचों बिजली फ्री है कभी करंट भी आ जाता है बिल नहीं आना बिजली वाला सुन मीटर घबरा जाता है ते मशीन लीड़े धोन लै दे ओ वाशिंग आली मशीन तू लै दे ते शीशे आला फ्रिज कढ़ा दे ओ ला दे असी थारे पिंडा ओ सारे मेरे लांबे ला दे ओ मीटर पुट के सुट दे हुण तू पूरे होण के सारे वादे ओ हुण नी आपा चोरी करनी हुण नी आपा चोरी करनी तू ना कुंडी पाया कर फ्री मार दे लगे पढ़ारे तू ना कमते जाए ते वेला हो मैनू सीत सिखा दे ओ वेला हो मैनू सीत सिखा दे बाले चौंदे टीप करा दे वेला हो मैनू सीख सिखा दे ओ बाले चौंदे टीप करा दे ओ बेगम सुत्तू यक्का थले सरकार बनी का बल्ले बल्ले ओ बापू दी लग जानी पेंशन आपा कादी लैनी टेंशन बापू दी लग जानी पेंशन आपा कादी लैनी टेंशन ते लैटरीना सरकार बनावे कर कर वेखो सीटा लावे लैटरीना सरकार बनावे कर कर वेखो सीटा लावे तू फरीद दी सीट ते बैठ के बस हौला हो जाया पूरा कमते जाया ते फिर घर वाला घर वाली समझांदा कहिंदा थापी चक ते कपड़े धो लै थापी चक ते कपड़े धो लै फड़ के पक्की वेड़े धो लै ओ मटके दे विच भर लै पानी शीशे नूं चमकाया कर ओ वोटां पिछे करन मखोला तू ना दिल ते लाया कर ओ हायो मेरी ए भोली जनता सीरियस ना हो जाया कर ते वादे सत्ता मौज दी गल है कसमां खाणा रोज दी गल है वादे सत्ता मौज दी गल है कसमा खाना रोज दी गल है पौने दे विच रोटी पा दे चोला मेरे हाथ फड़ा दे ओ खबरां वाले चैनल छड़ तू बचना एवं जाया कर वोटां पिछे कलम खोलना तू ना दिल ते लाया कर हायो मेरी देश की जनता सीरियस ना हो जाया कर वोटां पिछे कलम खोलना तू ना दिल ते लाया कर
1: लीडर बड़े झूठ बोलते जो वोटा हो गई ना उदो कहते आ भी दे देंगे आ भी दे देंगे
2: वाकई लीडर झूठ बोलते ने हां जी ते जनता भी फुल झूठ बोलती है लो जी असी इन मिनीमाइज कर देने ते जा रहे हैं जी दर्शन सॉरी बीजी प्लीज सतनाम सिंह मट्टू ठीक है दर्शन सिंह नाल चल दे हैं ते ए लो जी एक दर्शन सिंह उन्हां दी कॉल आई है लो मिस्ड कॉल हां जी हां जी सरदार दर्शन सिंह जी आप जी नु प्यार भरी सत श्री अकाल ते स्वागत है तुहाडा प्रवाद रेडियो दे वेड़े तुहाडा बहुत बहुत स्वागत आ जाओ
3: मेरी वल्लों भी सारे श्रोतियां दा ते तुहाडा चैनल दा बहुत बहुत धन्यवाद जी
2: थैंक यू की हाल चाल है तुहाडा
3: बहुत वधिया सर बहुत वधिया जी
2: अच्छा अच्छा अच्छा ए दसो जरा भई तुसी केड़े पिंडों जां शहर चों फोन कर रहे हो
3: मैं जी इंडिया पंजाब तो पातड़ा शहर तो जी
2: पातड़ा शहर तो अच्छा अच्छा ते तुसी सर्विस कर दे हो जां रिटायरमेंट है तुहाडे कोल
3: सर मैं बिजली बोर्ड तो जेई रिटायर होया जी 28 फरवरी 2025
2: नु अच्छा अच्छा जी ते फिर तुसी हुणे हुणे रिटायर होए ही हो ठीक है
3: हां जी हां जी हां जी
2: ते अपना अज तुसी किहो जी गलबात साडे नाल करनी पसंद करोगे की कहना चाहोगे
3: सर पहली गल तां मैं थोड़े रेडियो दा बहुत बहुत धन्यवाद करना चाहुंदा तुसी मैनू टाइम दित्ता थोड़े रेडियो
2: ते इह गल इस तरह वीर जी असी भी तुहाडे रेडियो भी तुहाडा ते तुहाडे वर्गे सारे सज्जणां दा क्योंकि रौनकां तुहाडे वर्गे सज्जणां दी ही इस रेडियो दे उत्ते ने ते कल्ला कोई
3: ठीक है सर
2: हां कल्ला कोई भी महफल नहीं सजा सकदा हुंदा
3: ਹਾਂਜੀ ਹਾਂਜੀ
2: ਤੇ ਮਹਿਫਲਾਂ ਰਲ ਕੇ ਹੀ ਸਕਦੀਆਂ ਨੇ ਸਾਰੀਆਂ ਨੇ ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
3: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ।
2: ਅੱਛਾ ਤੇ ਤੁਹਾਡੇ ਨਾਲ ਆ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
3: ਹਾਂਜੀ ਹਾਂਜੀ ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
2: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ। ਵਾਹ ਵਾਹ ਬਹੁਤ ਸੋਹਣਾ
3: ਜੀ। ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
2: ਅੱਛਾ ਅੱਛਾ ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
3: ਧੰਨਵਾਦ ਜੀ, ਧੰਨਵਾਦ ਜੀ।
2: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ
3: ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
2: ਜੀ। ਸੁਣਾਓ ਆਪਣੀ।
3: ਹਾਂਜੀ
2: ਜੀ ਸੁਣਾਓ।
3: ਯਾਰ ਤਾਂ ਹੋਰ ਬਥੇਰੇ ਮਿਲਦੇ।
2: ਹਾਂਜੀ
3: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
2: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ
3: ਯਾਰ ਤਾਂ ਹੋਰ ਬਥੇਰੇ ਮਿਲਦੇ,
2: ਹਾਂਜੀ,
3: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
2: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
3: ਹਾਂਜੀ ਹਾਂਜੀ
2: ਮੁਬਾਰਕਾਂ
3: ਟੁੱਕ ਗਿਆ ਜੀ
2: ਜੀ ਆਪਣੀਆਂ।
3: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
2: ਪਿਆਰ
3: ਨੀ ਮਿਲਦਾ।
2: ਕਿਆ ਬਾਤ ਕਿਆ ਬਾਤ।
3: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ
2: ਜੀ।
3: ਮਾਲਵੇ ਦੀ ਮੁਟਿਆਰ ਹੈ ਸੋਹਣੀ,
2: ਵਾਹ,
3: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
2: ਵਾਹ ਵਾਹ ਵਾਹ ਵਾਹ।
3: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
2: ਵਾਹ ਵਾਹ।
3: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
2: ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
2: ਪਿਆਰ
3: ਨੀ ਮਿਲਦਾ।
2: ਬਹੁਤ ਖੂਬ ਬਹੁਤ ਖੂਬ।
3: ਹਾਂਜੀ। ਤੋਰ ਨਾ ਮਿਲੇ ਪੰਜਾਬਣ ਵਰਗੀ,
2: ਹਾਏ ਹਾਏ,
3: ਅਗਲੀਆਂ ਲੈਣਾ ਨੇ ਜੀ।
2: ਹਾਂਜੀ।
3: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
2: ਵਾਹ ਵਾਹ ਵਾਹ ਵਾਹ।
3: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
2: ਵਾਹ।
3: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
2: ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
2: ਪਿਆਰ
3: ਨੀ ਮਿਲਦਾ।
2: ਬਹੁਤ ਖੂਬ ਬਹੁਤ।
3: ਹਾਂਜੀ ਅੱਗੇ ਲੈਣਾ ਨੇ ਜੀ
2: ਜੀ।
3: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
2: ਕਿਆ ਬਾਤ ਹੈ।
3: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
2: ਵਾਹ।
3: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
2: ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
2: ਪਿਆਰ
3: ਨੀ ਮਿਲਦਾ।
2: ਵਾਹ ਵਾਹ।
3: ਆਖਰੀ ਲੈਣਾ ਨੇ ਜੀ।
2: ਆਉਣ ਦਿਓ ਜੀ, ਆਉਣ ਦਿਓ।
3: ਹਾਂਜੀ ਹਾਂਜੀ। ਸਭ ਤੋਂ ਮਿੱਠਾ ਸੇਬ ਕਸ਼ਮੀਰੀ,
2: ਬਿਲਕੁਲ,
3: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
2: ਵਾਹ ਵਾਹ ਵਾਹ ਵਾਹ। ਵਾਕਿਆ
3: ਦਿਲ ਵਾਲੇ ਤਾਂ ਮਿਲਣ ਬਥੇਰੇ, ਸਰ ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ।
2: ਵਾਹ ਵਾਹ ਵਾਹ ਵਾਹ।
3: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
2: ਪਿਆਰ
3: ਨੀ ਮਿਲਦਾ।
2: ਬਿਲਕੁਲ ਜੀ ਬਿਲਕੁਲ ਜੀ। ਮਾਂ ਦੇ ਪਿਆਰ, ਮਾਂ ਦੇ ਪਿਆਰ,
3: ਹਾਂਜੀ ਹਾਂਜੀ,
2: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
3: ਹਾਂਜੀ ਹਾਂਜੀ ਸਰ।
2: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰ।
3: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਜੀ ਤੁਹਾਨੂੰ,
2: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
3: ਹਾਂਜੀ।
2: ਤੂੰ ਤੀਰਥ ਗਾਹ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
3: ਹਾਂਜੀ ਹਾਂਜੀ।
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
3: ਵਾਹ ਜੀ ਵਾਹ।
2: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ। ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
3: ਬਹੁਤ ਖੂਬ ਜੀ ਬਹੁਤ
2: ਮਾਪਿਆਂ ਨੇ ਨੀ ਪੈਰੀਂ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇੱਧਰ ਉੱਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
3: ਹਾਂਜੀ ਹਾਂਜੀ
2: ਜੀ
3: ਜੀ
2: ਹੁਣ ਸੁਣ ਸੁਣਾ
3: ਜੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ
2: ਜੀ ਤੁਸੀਂ ਵੀ ਬਹੁਤ ਸੋਹਣਾ
3: ਲਿਖਦੇ ਹੋ ਤੁਸੀਂ ਵੀ
2: ਥੈਂਕ ਯੂ ਥੈਂਕ ਯੂ ਹਾਂਜੀ
3: ਹਾਂਜੀ ਹਾਂਜੀ ਹੋਰ ਸੁਣਾ ਦੀਏ ਜੀ
2: ਸੁਣਾਓ ਸੁਣਾਓ ਜੀ ਸੁਣਾਓ
3: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
2: ਹਾਂਜੀ
3: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
2: ਹਾਂਜੀ
3: ਤੇ ਸਵਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
2: ਹਾਂਜੀ
3: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
2: ਆਉਣ ਦਿਓ ਜੀ
3: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
2: ਵਾਹ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ
3: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਜੀ
3: ਅਗਲਾ ਪਹਿਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
2: ਵਾਹ
3: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣ ਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ ਬਹੁਤ ਖੂਬ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
2: ਹਾਂਜੀ
3: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
2: ਵਾਹ
3: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
2: ਵਾਹ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਹੁਤ ਖੂਬ ਬਹੁਤ ਖੂਬ ਵਾਕੇ
3: ਨਾ ਗਲਵਲਦਾਂ ਦੇ ਟੱਲੀਆਂ ਨਾ ਗਲਵਲਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਬਿਲਕੁਲ
3: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
2: ਜੀ ਆਉਣ ਦਿਓ ਆਉਣ ਦਿਓ
3: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
2: ਵਾਹ
3: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
2: ਵਾਕਿਆ ਵਾਕਿਆ
3: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
2: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
3: ਹਾਂਜੀ ਹਾਂਜੀ
2: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਤੇ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
3: ਹਾਂਜੀ ਉਦੋਂ ਸਰਨ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
2: ਕਿਸੇ ਦੀ
3: ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
2: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ
3: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
2: ਵਾਕਿਆ ਪੱਗ ਬੰਨਦੇ ਹੁੰਦੇ ਹਨ
3: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
2: ਜੀ ਜੀ ਜੀ ਜੀ ਜੀ
3: ਮੱਕੀ ਦੀ ਰੋਟੀ ਹਾਂ ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਬਟਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
2: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
3: ਹਾਂਜੀ ਹਾਂਜੀ
2: ਉਹਦੀ ਲੜਕੀ ਦੀ ਹੋਈ ਸ਼ਾਦੀ
3: ਹਾਂਜੀ
2: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
3: ਇਹ ਤਾਂ ਹੁੰਦਾ ਹੀ ਨੀ ਸੀ
2: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
3: ਤੇ
2: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ
3: ਪਿੱਤਲ ਦੇ ਕੋਕੇ ਲੱਗੇ ਹੁੰਦੇ
2: ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
3: ਤੇ ਨਜ਼ਾਰੇ ਵੱਖਰੇ
2: ਬੜੇ। ਮੈਂ ਕਹਿੰਦਾ ਜੀ ਅੱਗੇ ਚਾਰ ਪੰਜ ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਤੇ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
3: ਵਾਲੀ।
2: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ। ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ ਸਤਰਾਂ ਅੱਸੀਆਂ ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿੱਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ।
3: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਆਪ ਹੀ ਕੰਮ ਕਰਦੇ ਸੀ।
2: ਵਾਹ ਵਾਹ, ਕਿੰਨੀ ਯਾਰ ਵੇਖ ਲਓ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਭੱਜ ਭੱਜ ਕੇ। ਮੈਂ ਖੁਦ ਆਪਣੇ ਬਚਪਨ ਵਿੱਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
3: ਬਿਸਤਰੇ ਉੱਪਰ ਫਿਰ ਨਾਂ ਲਿਖਣਾ,
2: ਮੰਜਾ ਕਿਹਦਾ, ਬਿਸਤਰਾ ਕਿਹਦਾ,
3: ਨਿਸ਼ਾਨੀ ਰੱਖਣੀ ਹੁੰਦੀ।
2: ਬੜਾ ਵੰਡਰਫੁਲ ਨਾ, ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ। ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ। ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
3: ਬਹੁਤ
2: ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
3: ਓਕੇ ਜੀ, ਕਰੋ ਜੀ ਕਰੋ।
2: ਕਿ ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
3: ਵਾਹ
2: ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ।
3: ਵਾਹ ਜੀ ਵਾਹ, ਬਹੁਤ ਖੂਬ।
2: ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਵੇਖ ਕੇ ਸਰੂਰ ਆ ਰਿਹਾ। ਚੜ ਜਾਵੇ ਵਾਕਿਆ, ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
3: ਧੰਨਵਾਦ ਸਰ, ਧੰਨਵਾਦ,
2: ਥੈਂਕ ਯੂ, ਥੈਂਕ ਯੂ। ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ। ਖਹਿਰਾ ਸਾਹਿਬ, ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ ਨਹੀਂ। ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਮਿਹਰਬਾਨੀ, ਥੈਂਕ ਯੂ। ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ, ਠੀਕ ਹੈ।
3: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
2: ਜੀ। ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹੈ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ।
3: ਹਾਂਜੀ,
2: ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ।
3: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ ਪੇਸ਼ ਕਰਾਂਗੇ।
2: ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
3: ਚਲੋ ਠੀਕ ਹੈ ਠੀਕ ਹੈ,
2: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ।
3: ਚਲੋ ਠੀਕ ਹੈ,
2: ਓਕੇ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ,
2: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ। ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਖਹਿਰਾ ਸਾਹਿਬ ਆ ਜਾਓ, ਲੰਘ
3: ਜਾਓ। ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ
2: ਸੀ। ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ, ਠੀਕ
3: ਹੈ।
2: ਤੇ ਸਵਾਗਤ ਹੈ ਤੁਹਾਡਾ, ਆ ਜਾਓ।
4: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ ਚਲੋ
2: ਨਹੀਂ ਮਿੰਟਾਂ ਚ ਨਹੀਂ ਤੁਸੀਂ ਰਿਲੈਕਸ ਹੋ ਕੇ ਗੱਲ ਕਰੋ ਮਿੰਟਾਂ ਚ ਨਹੀਂ
4: ਠੀਕ ਹੈ ਅੱਜ ਦੇ ਦਿਨ ਸੰਬੰਧੀ ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕਿ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਕੀ ਉਹ ਨਹੀਂ ਗੱਲ ਹੈਗੀ ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
2: ਜੀ ਬਿਲਕੁਲ
4: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ ਇਹ ਮੈਂ ਇਹਨੂੰ ਠੀਕ ਸਮਝਦਾ ਵਾ ਮੈਂ ਮਤਲਬ ਇਹਦੇ ਨਾ ਦੁਖੀਆ ਜਾਣੀਗਾ
2: ਤੇ
4: ਮੈਂ ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
2: ਜੀ
4: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ
2: ਦੁਨੀਆਂ
4: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ
2: ਪੜਿਆ ਧਿਆਨ ਇਹ ਹੋਈ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ
4: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ
2: ਅੱਛਾ
4: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ ਕਿਤੇ ਰਾਤ ਮੀਂਹ ਨੇਰੀ ਆਇਆ ਛੱਪੜ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ ਉਹ ਕਿਤਾਬ ਖਰਾਬ ਹੋ ਗਈ ਤੇ ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ ਲੈ ਕੇ ਦੇ ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ ਤੇ ਕਹਿੰਦਾ ਵੀ ਤੈਨੂੰ ਤਿੰਨ ਦਿਨ ਮੇਰੇ ਖੇਤਾਂ ਦੇ ਕੰਮ ਕਰਨਾ ਪਊਗਾ
2: ਅੱਛਾ
4: ਤਿੰਨ ਦਿਨ ਉਹਨੇ ਕੰਮ ਕੀਤਾ ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਹੈ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ
2: ਅੱਛਾ
4: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ
2: ਠੀਕ
4: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਮਤਲਬ ਡੈਡੀਕੇਟ ਕੀਤੀ ਜਾਂ ਗੱਲ ਵੀ ਠੀਕ ਸੀ ਉਹਦੀ ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੱਲ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ ਯੁੱਗ ਕਵੀ ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ
2: ਬਹੁਤ
4: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
2: ਸਵਰਗ ਬਣਾਏ ਵਾਹ
4: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ
2: ਕਿਆ ਬਾਤ ਹੈ
4: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ ਤਿਆਗ ਦੀ ਲੋੜ ਪਈ ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ ਤੇ ਉਹਨੇ ਮਾਂ ਕੋ ਉਧਾਰੀ
2: ਲਈ
4: ਜੀ ਜੀ ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਲਾਉਂਦੇ ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ ਮਤਲਬ ਇਹ ਬੂਟਾ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ ਉਹਦੀ ਮਮਤਾ ਉਹਦਾ ਪਿਆਰ ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ
2: ਜੀ ਜੀ
4: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ ਵੀ ਉਹਨੇ ਆਖਿਆ ਵਾ ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਬ ਹੋ ਜਾਏ ਮੱਖ ਮਿੱਠੀ ਹਾਏ ਨੀ ਤੇਰਾ ਨਾਂ ਲਿਆ ਹਾਂ ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਤੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ
2: ਨਾ
4: ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ ਸਗੋਂ ਕਹਿ ਲਈਏ ਵੀ ਜਿਹੜੀ ਰੱਬ ਨੇ ਜਿੰਨੀ ਵੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ ਮਤਲਬ ਮਾਂ ਦੁਆਰਾ ਕੀਤੀ ਆ।
2: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
4: ਜੀ। ਜੀ ਜੀ ਤੇ ਬਾਜਲ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
2: ਜੀ।
4: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਕਿੱਥੋਂ ਚੋਗ ਲਿਆ ਧਿਆਨ
2: ਪਾਉਂਦੇ
4: ਨੇ
2: ਜੀ। ਜੀ
4: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਤੇ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
2: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ ਭਗਤਾਂ ਹੈ। ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
4: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਵਾ ਸਾਹਿਬ ਪਿੱਛੇ ਜੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
2: ਅੱਛਾ ਜੀ।
4: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ
2: ਉਹਦੇ
4: ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ ਮੈਨੂੰ ਆ
2: ਜਾਣ ਦੇ ਬੱਚੇ। ਬਿਲਕੁਲ ਬਿਲਕੁਲ
4: ਨਿੱਕੇ ਨਿੱਕੇ ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਉਹਨੇ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
2: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
4: ਜੀ ਜੀ ਜੀ
2: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡਾਇਲ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
4: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ
2: ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ। ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
4: ਠੀਕ ਹੈ ਜੀ।
2: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ, ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
5: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
2: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
5: ਹਾਂਜੀ,
2: ਕੀ ਕਹਿਣਾ ਚਾਹੋਗੇ?
5: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ।
2: ਕੀ ਬਾਤ ਹੈ, ਆਉਣ ਦਿਓ।
5: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
2: ਜੀ ਜੀ ਸੁਣਾਓ ਜੀ, ਸੁਣਾਓ।
5: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
2: ਬਿਲਕੁਲ ਬਿਲਕੁਲ,
5: ਆਪ ਭਾਵੇਂ ਉਹ ਧੁੱਪ ਚ ਸੜ ਜੇ।
2: ਹਾਂਜੀ,
5: ਬੱਚਿਆਂ ਦੇ ਸਿਰ ਤੇ ਠੰਡੀ
2: ਛਾਂ ਹੁੰਦੀ ਹੈ। ਬਿਲਕੁਲ ਬਿਲਕੁਲ,
5: ਆਪ ਭਾਵੇਂ ਉਹ ਧੁੱਪ ਚ ਸੜ ਜੇ
2: ਜੀ,
5: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ, ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
2: ਜੀ,
5: ਆਪ ਭਾਵੇਂ ਉਹ ਭੁੱਖੀ ਸੌ ਜੇ, ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
2: ਕਿਆ ਬਾਤ, ਬਹੁਤ ਖੂਬ।
5: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
2: ਘਰ ਦਾ ਬੂਟਾ ਮਾਂ ਹੁੰਦੀ ਏ। ਠੀਕ ਹੈ ਜੀ।
5: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਹੈ
2: ਜੀ
5: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
2: ਵਾਹ ਵਾਹ ਵਾਹ ਬਹੁਤ ਖੂਬ
5: ਘਰ ਦਾ ਬੂਟਾ ਮਾਂ ਹੁੰਦੀ ਏ
2: ਬਹੁਤ ਖੂਬ
5: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
2: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉੱਥੋਂ ਦੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਜਿੰਨਾ ਗ੍ਰੇਟ ਕੋਈ ਹੁੰਦਾ ਹੀ ਨਹੀਂ
5: ਹਾਂਜੀ
2: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ
5: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ
2: ਠੀਕ ਹੈ ਜੀ
5: ਅਗਲੇ ਸੰਡੇ ਕੋਈ ਸੁਣਾਵਾਂਗੇ
2: ਠੀਕ ਠੀਕ ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
5: ਚਲੋ ਠੀਕ ਹੈ ਜੀ ਸੁਣਾਓ ਜੀ
2: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ ਔਰ ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ
5: ਬਿਲਕੁਲ
2: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ
5: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ ਕਿਸੇ ਪਵਿੱਤਰ ਸਥਾਨ ਤੋਂ ਸੁੱਚੀ
2: ਬਿਲਕੁਲ ਨੋ ਡਾਊਟ
5: ਤੇ ਮਾਂ ਦੇ ਪੈਰੀ ਜੰਨਤ ਵਸਦੀ ਮਾਂ ਦੀ ਮਮਤਾ ਰੱਬ ਤੋਂ ਉੱਚੀ
2: ਬਿਲਕੁਲ ਬਿਲਕੁਲ
5: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ
2: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ
5: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ
2: ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਜੀ ਸਰ
2: ਤੇ ਆ ਇੱਕ ਜਰਮਨ ਤੋਂ ਟੈਲੀਫੋਨ ਕਿਹਦਾ ਜੀ ਇਹ ਟੈਲੀਫੋਨ 00 ਦਰਸ਼ਨ ਇਹ ਕਿਹਦੀ ਕਾਲ ਹੈ ਮਿਸ ਕਾਲਾਂ ਦੇ ਵਿਚ ਠਹਿਰੋ ਇਹ ਇੱਥੇ ਕਰਕੇ ਵਹਿੰਦੇ ਆ 00 39 ਰਜਿੰਦਰ ਸਿੰਘ ਬਾਦਲ ਖਾਨ ਥੈਂਕ ਯੂ ਜੀ ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ ਸੂਬਾ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ ਤੇ ਉਹ ਸ਼ੋਅ ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ ਇਹ ਹਾਂ ਆ ਗਈ ਹੈ ਜੀ ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
2: ਵਾਹ ਜੀ ਵਾਹ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
6: ਬਹੁਤ ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਤੇ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
2: ਜੀ ਉਹਨਾਂ ਵੱਲੋਂ
6: ਬੋਲ ਰਿਹਾ ਜੀ ਜਰਮਨ ਸਟੁਟਗਾਰਟ
2: ਜੀ ਬਿਲਕੁਲ ਸਟੁਟਗਾਰਟ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
6: ਦੇਰ ਆਏ ਦਰੁਸਤ ਆਏ
2: ਅੱਛਾ ਦਰੁਸਤ ਆਏ ਉਹ ਦੇਰ ਕਰਕੇ
6: ਹਾਂਜੀ ਅੱਛਾ ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ।
2: ਵਾਹ,
6: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਡੇ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
2: ਜੀ। ਬਿਲਕੁਲ,
6: ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
2: ਜੀ। ਜੀ ਬਿਲਕੁਲ,
6: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ
2: ਹੁੰਦਾ।
6: ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ।
2: ਹਾਂ, ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ, ਵਧੀਆ, ਸੋਹਣੇ, ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
6: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
2: ਜੀ। ਆਉਣ ਦਿਓ, ਆਉਣ ਦਿਓ।
6: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਸੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
2: ਵਾਹ ਵਾਹ ਵਾਹ ਵਾਹ।
6: ਪਤਾ ਨਹੀਂ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਕਣਕਾਂ ਦੀਆਂ ਝਾਂਗਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਮਾਂ ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਰਾਂ, ਵਿਹੜੇ ਵਿਚ ਫਿਰਦੀਆਂ ਅਣਸੱਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ
2: ਬਹੁਤ ਖੂਬ ਬਹੁਤ
6: ਖੂਬੀ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
2: ਬਹੁਤ ਵਧੀਆ, ਬਹੁਤ ਵਧੀਆ।
6: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਟੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਗਜ਼ਲੇ ਦੀ ਧਾਰ ਪਾਉਂਦੇ ਆ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝਾਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗਲੀਆਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
2: ਪਰਦੇ ਪਾਉਂਦੀ ਰਹੀ,
6: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
2: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
6: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ਼ ਰੋਟੀ ਦੇ ਟੁਕੜਿਆਂ ਦੀ ਖਾਤਰ ਕੀੜੇ ਜਿਹੀ ਜਿੱਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀਣ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਵਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿੱਟ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ। ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿੱਚ ਲੈਂਦੀ ਹਾਂ, ਉਸ ਦੇ ਕਮਲਾ ਚੁੱਕ ਕੇ ਕਾਇਆ ਕਾਇਆ ਪੂੰਝਦੀ ਹਾਂ। ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ ਭਾਲਦੀ ਹਾਂ, ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ। ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ,
2: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
6: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
2: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਮਤਲਬ ਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
6: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ।
2: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
6: ਠੀਕ ਹੈ ਜੀ, ਠੀਕ ਹੈ।
2: ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ। ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ। ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ। ਬੜੇ ਸੁਹਿਰਦ ਸੱਜਣ ਨੇ ਸਾਡੇ।
6: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ, ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ
2: ਜੀ। ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ,
6: ਬਿਲਕੁਲ,
2: ਇੱਕ ਟੀਮ ਦੇ ਮੈਂਬਰ ਸਰ, ਮੈਂਬਰ ਸੀ।
6: ਬਿਲਕੁਲ, ਤੇ ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
2: ਜੋ ਤੁਸੀਂ ਜਰਾ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਸਰ।

0: ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ, ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ, ਮਿਹਰਬਾਨੀ।
0: ਥੈਂਕ ਯੂ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ, ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ, ਮੈਂ ਦੁਨੀਆਂ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਵੇਂ ਮੇਰੇ ਨਾਲ ਗੁੱਸੇ, ਅੱਜ ਦੋਵੇਂ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ ਹੋਣੇ। ਸ਼ਾਹ ਜੀ,
2: ਵਾਹਿਗੁਰੂ ਸ੍ਰੀ ਅਕਾਲ ਜੀ,
0: ਸ੍ਰੀ ਅਕਾਲ ਸਿੰਘ ਜੀ, ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਠਾਕ ਜੀ।
0: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
2: ਥੋੜੀ,
0: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ, ਮੇਰੀ ਆਵਾਜ਼ ਸਹੀ ਆ ਰਹੀ?
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ। ਤੇ ਮੇਰੀ
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ, ਪੁੱਤ ਤੇਰਾ ਮਾਏ ਦਲਿੰਦਾ ਪਿਆਏ।
0: ਹਾਂਜੀ,
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ, ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ, ਪੁੱਤ ਤੇਰਾ ਮਾਏ ਗਲੀਂਦਾ ਪਿਆਏ, ਪਰਾਏ ਵਤਨ ਵਿਚ ਮਰੀਂਦਾ ਪਿਆਏ।
0: ਵਾਹ ਜੀ ਵਾਹ, ਵਾਹ ਬਹੁਤ ਖੂਬ।
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ।
0: ਵਾਹ,
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ, ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਏ।
0: ਬਹੁਤ ਖੂਬ, ਬਹੁਤ ਖੂਬ।
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ, ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਏ, ਪਰਾਏ ਵਤਨ ਵਿਚ ਮਰੀਂਦਾ ਪਿਆਏ।
0: ਬਹੁਤ ਖੂਬ।
2: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ, ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ, ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ, ਪਰਾਏ ਵਤਨ ਵਿਚ ਮਰੀਂਦਾ ਪਿਆ। ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ, ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ, ਪਰਾਏ ਵਤਨ ਵਿਚ ਮਰੀਂਦਾ ਪਿਆਈ।
0: ਬਹੁਤ ਬਹੁਤ
2: ਜੀ ਜੀ।
0: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
2: ਪਾਕਿਸਤਾਨ ਠੀਕ ਠਾਕ ਜੇ।
0: ਅੱਛਾ ਅੱਛਾ।
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਹੈ।
0: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਹੈ ਅੱਜ ਵੈਦਰ
2: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ, ਅਸੀਂ ਤੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
0: ਅੱਛਾ ਅੱਛਾ। ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
2: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ੋਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਲਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਹੀ ਚੈੱਕ ਹੋਣੇ
0: ਅੱਛਾ ਬੰਦ ਕਰਕੇ ਚੈੱਕ ਚਲੋ ਐ ਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ
0: ਆਏ ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਰ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
0: ਥੈਂਕ ਯੂ ਖੁਦਾ
2: ਹਾਫਿਜ਼
0: ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
0: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
3: ਤੇ ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਲਾ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ
3: ਜੀ
0: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਰਜ਼ਾਕਾ ਸਾਹਿਬ
0: ਹਾਂਜੀ ਹਾਂਜੀ ਹਾਂ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
0: ਹਾਂਜੀ ਬੜੇ ਬੜੇ ਸੱਜਣ
3: ਪਿਆਰ ਵਾਲੇ ਜੀ ਨੇ
0: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ
3: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖਿਆ ਹੱਸਦੇ ਵਸਦੇ ਰਹਿਣ
0: ਬਿਲਕੁਲ ਬਿਲਕੁਲ ਬਿਲਕੁਲ
3: ਹੋਵੇ
0: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
0: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
0: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂ
0: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੀ ਸਾਦੀ ਇਹਨਾਂ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
0: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਦੱਸੋ
3: ਸਰ ਮੈਂ ਅੱਜ
0: ਜੀ ਹਮੇਸ਼ਾ
3: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ ਬਹੁਤ
3: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖਿਆ ਹੱਸਦੇ ਵਸਦੇ ਰਹਿਣ
0: ਬਿਲਕੁਲ ਬਿਲਕੁਲ ਬਿਲਕੁਲ
3: ਹੋਵੇ
0: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
0: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
0: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂ
0: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਭਾਜੀ ਤੁਸੀਂ ਮੁਹੱਬਤ ਦਿੰਦੇ ਜੀ ਸਾਦੀ ਇਹਨਾਂ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
0: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਦੱਸੋ
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
0: ਵਿਖਾਓ ਜੀ ਵਿਖਾਓ ਵਿਆਹ ਵਿਖਾਓ

0: ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੁਸੀਂ ਬਾਅਦ ਮੈਂ ਤੁਹਾਨੂੰ ਲੈ ਜਾਵਾਂ।
1: ਥੈਂਕ ਯੂ ਵੈਰੀ ਮਚ, ਤੁਸੀਂ ਇੰਨਾ ਖਿਆਲ ਰੱਖਦੇ ਹੋ
0: ਭਾਜੀ। ਤੁਸੀਂ ਮੁਹੱਬਤ ਦਿੰਦੇ ਜੀ ਸਾਦੀ ਇਹਨਾਂ ਦੀ, ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ, ਬਿਲਕੁਲ
0: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ।
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ, ਦੱਸੋ।
0: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ।
1: ਵਿਖਾਓ ਜੀ ਵਿਖਾਓ, ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ।
0: ਅੱਲਾ ਰੱਖੇ ਖੈਰ ਜੀ, ਪੂਰਾ ਵਿਆਹ ਦੇਖੋਗੇ, ਨਜ਼ਾਰਾ ਕਰੋਗੇ ਕਿ
1: ਆਜ ਫਿਰ ਲਾਓ, ਫਿਰ ਆਉਣ ਦਿਓ, ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ।
0: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ, ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ।
1: ਵਾਹ,
0: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ, ਮੰਗੀਆਂ ਦਵਾਵਾਂ ਉਥੇ ਮੱਥੇ ਵੀ ਕਸਾਏ ਨੇ।
1: ਵਾਹ ਵਾਹ,
0: ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ, ਟਾਲੀਆਂ ਨੇ ਰੱਬ ਹੁਣ ਮੇਰੇ ਉਤੋਂ ਆਫਤਾਂ।
1: ਜੀ
0: ਵਿਆਹ ਸ਼ੁਰੂ ਹੋ ਜਾਂਦਾ ਜੀ, ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ, ਮਾਰ ਮਾਰ ਹੋਜਾ ਮੇਰੀ ਵੱਖੀ ਵੀ ਸਜਾ
1: ਜੀ।
0: ਵਟਣਾ ਏਦਾਂ ਹੀ ਮਲਦੀਆਂ ਨਾ, ਢਾਲਦੀਆਂ ਸਮਝੋ ਲਾੜੇ ਨੂੰ, ਚਿੱਟਾ ਕੱਢ ਕੇ ਹਟਦੀਆਂ। ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ, ਮਾਰ ਮਾਰ ਹੋਜਾ ਮੇਰੀ ਵੱਖੀ ਵੀ ਸਜਾਤੀ, ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ, ਗਾਨਾ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ।
1: ਕਿਆ ਬਾਤ ਹੈ, ਕਿਆ ਬਾਤ ਹੈ,
0: ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ, ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ। ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ, ਜੰਜ ਵਾਲੇ ਦਿਨ ਨਾਵੀ ਫਿਰ ਰੂਪ ਆਊਗਾ।
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ।
0: ਹਾਂਜੀ, ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ, ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ। ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ, ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ।
1: ਵਾਹ,
0: ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ, ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ।
1: ਬਹੁਤ ਖੂਬ,
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ, ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ, ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ, ਫੇਰ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ। ਫੇਰ
1: ਕਿਆ ਬਾਤ ਹੈ, ਹੁਣ ਚੜਿਆ ਨਾ ਰੂਪ,
0: ਫੁੱਲਾਂ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ, ਕੰਨੋ ਸੰਨੀ ਹੋਣਾ, ਗੱਲਾਂ ਵੱਖੋ ਵੱਖ ਕਹਿਣੀਆਂ, ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ, ਮੰਗ ਕੇ ਦੁਆਵਾਂ ਭੈਣਾ ਘੋੜੀ ਉੱਤੇ ਚਾੜਨਾ, ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ, ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ।
1: ਗੱਲ ਸੁਣਿਓ, ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਸਕਦਾ ਸਾਰਾ,
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ, ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ,
0: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ, ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜੇ, ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ।
1: ਅੱਛਾ ਅੱਛਾ ਅੱਛਾ, ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮਿਆਂ ਚ ਵੇਖ,
0: ਉਹਦਾ ਹੈ ਨਾ, ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ, ਕੋਈ ਏਦਾਂ ਮਿੱਟੀ ਮੁੱਟੀ ਆਈ ਤਾਂ ਉਹਦਾ ਹੱਥ ਉਦਾਂ, ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ।
1: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ, ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ, ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ।
0: ਹਾਲਾਂਕਿ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ, ਉਹ ਤਾਂ ਚੜ੍ਹਨੀ ਚੜ੍ਹਨੀ।
1: ਅੱਛਾ ਜੀ,
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ, ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ, ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ। ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ, ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ, ਪੌਣੀਆਂ ਤੇ ਜੱਫੀਆਂ ਸਲਾਮ ਤੈਨੂੰ ਕਹਿਣਗੇ, ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ।
1: ਕਿਆ ਬਾਤ ਹੈ ਜੀ, ਕਿਆ ਬਾਤ,
0: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ

0: ਚਾਵੇਂ ਗਾ
1: ਵਾਹ
0: ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਚਾਹ ਜੀ
1: ਕਿਆ ਬਾਤ ਹੈ ਸਾਨੂੰ ਚਾਹ ਕਰੋ ਜਰਾ ਸਿਰ ਦੀਆਂ ਲੜੀਆਂ ਵਾਹ
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਹੈ
1: ਹਾਂਜੀ
0: ਜਦੋਂ ਤੂੰ ਗਲਾਸ ਵਿੱਚ ਉਂਗਲੀ ਡਬਾਉਣੀ ਹੈ
1: ਕਿਆ ਬਾਤ ਹੈ ਵਾਹ
0: ਬੂਹੇ ਤੇ ਵਿਆਹ ਕੇ ਤੁਰ ਪੈਂਦੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ ਮੁੰਡਾ ਐਵੇਂ ਹੀ ਜਿਹੜਾ ਮੂੰਹ ਢਿੱਲਾ ਕਰਨ ਡਿਆ
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ ਅੱਧੇ
0: ਰੋ ਪੈਂਦੇ ਆ ਜੀ ਰੋ ਪੈਂਦੇ ਆ ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ ਉਦਣ ਤਾਂ ਚੁੱਪ ਕਰ
1: ਜਾਣਾ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ ਭੰਗੜੇ ਪਾਉਂਦਾ ਤੇ ਯੇ ਤੇ ਉਹ ਹਾਂਜੀ
0: ਹਾਂਜੀ ਹਾਂਜੀ
1: ਕਿਆ ਬਾਤ 300-200-400 ਬੰਦਾ ਲੈਣ ਗਿਆ ਢੋਲ ਵੱਜਣ ਡਏ ਨੇ ਹਾਂਜੀ ਇੱਕ ਲੜਕੀ ਹਾਂਜੀ ਜੀ
0: ਕੁੜੀ ਦੇ ਉਹ ਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ ਹੋਣ ਉਮਰਾਂ ਵੀ ਲੰਮੀਆਂ ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ ਨਵੀਂ ਆਈ ਧੀ ਨੂੰ ਫਿਰ ਮੰਜੇ ਤੇ ਬਿਠਾਉਣਾ ਏ ਕਈਆਂ ਖੁਸ਼ ਹੋ ਕੱਢਣ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ ਨਵੀਂ ਨਵੀਂ ਨੂੰਹ ਨੂੰ
1: ਬਿਲਕੁਲ ਜੀ ਬਿਲਕੁਲ
0: ਚਲੋ ਜੀ
1: ਚਾਰ
0: ਨੰਬਰਾਂ ਦੀ ਨੂੰਹ ਵੇਖ ਕੇ ਆਈਏ
1: ਸੱਤ ਅੱਠ ਜਣੀਆਂ ਜਿਆਦਾ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ
0: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਖੁਰਸੀ ਜਾਣੀਆਂ ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ 10-15-20
0: ਉਹਦਾ ਹੀ ਮੱਤ ਮਾਰ ਦੇਣੀਆਂ ਪਹਿਲੇ ਹੀ
1: ਮੇਰੇ ਮੂੰਹ ਵਾਲੇ ਵੇਖਣ ਡਈਆਂ ਹੈ
0: ਕਈਆਂ ਖੁਸ਼ ਹੋਣਾ ਕਈਆਂ ਨੱਕ ਬੁੱਲ ਕੱਢਣੇ ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ
1: ਬਿਲਕੁਲ
0: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ
1: ਹਾਂਜੀ
0: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ
1: ਕਿਆ ਬਾਤ ਕਿਆ ਬਾਤ ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ ਸਾਰੇ ਖੁਸ਼ ਹਾਂਜੀ
0: ਹਾਂਜੀ
1: ਹਾਂਜੀ ਸੋਹਣੇ ਕੱਪੜੇ ਪਾਏ ਬੱਚੇ ਉਦੋਂ ਵੀ ਜਿਆਦਾ ਖੁਸ਼ ਵੱਡੇ ਵੀ ਖੁਸ਼ ਹੋਣੇ ਹਾਂਜੀ
0: ਇੱਕ ਦੂਜੇ
1: ਪਿਆਰ ਨਾਲ ਮਿਲਣਾ ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਤੇ ਪੁਰਾਣੇ ਜਮਾਨੇ ਵਿੱਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ
0: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਜ਼ਾਤੇ ਖੁਦ ਹੋਈ ਏਦਾਂ ਸਾਡੇ ਨਾ ਦਾਦਕੇ ਖਾਨਦਾਨ ਦੇ ਵਿੱਚ ਨਾ ਵਿਆਹ ਹੋਵੇ ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
1: ਪੁੱਛਾ ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
0: ਉਦੋਂ ਵੇਲਾ ਹੀ ਇਹ ਸੀ ਜੀ ਸੋਹਣੀ ਵੀ ਲੱਗਦੀ ਸੀ
1: ਬਿਲਕੁਲ ਬਿਲਕੁਲ ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ ਇਹੋ ਹੀ ਡੱਬੀਆਂ
0: ਨਾਨਕਿਆਂ ਦਾ ਫਿਰ ਪਿਆਰ
1: ਕਹਿਣਾ ਦਵਾਨੀ ਉਹਨਾਂ ਨੇ ਦੇਣੀ ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ
0: ਕਿੰਨੇ ਹੀ ਪੈਸੇ ਹੋ ਜਾਣੇ ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ ਉਹ ਮੁੱਕਦੀਆਂ ਹੀ ਨਹੀਂ ਹੁੰਦੀਆਂ
1: ਬਿਲਕੁਲ ਬਿਲਕੁਲ ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ
0: ਬਾਜੀ ਇੰਨੇ ਕੀ ਹੁੰਦੇ ਸੀ ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ ਵਿਆਹ ਉਹਨਾਂ ਦਾ ਮੁੱਕ ਗਿਆ ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਸੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ ਫਿਰ ਮੈਂ ਆ ਗਿਆ ਜੀ ਅਸੀਂ ਤਾਂ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
1: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ। ਖਾਣ ਪੀਣ ਨੂੰ ਹਾਂਜੀ, ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ।
0: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ,
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ, ਤੇ ਅਖਤਰ ਸਾਹਿਬ
0: ਜੀ ਜੀ,
1: ਅੱਜ ਮਦਰ ਡੇ ਵੀ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਸੂਤੀ ਜੀ ਲਿਖੀ
1: ਹੋਈ, ਤੁਸੀਂ ਵੱਡੀ ਸਾਰੀ ਸੁਣਾਓ ਜੀ। ਛੋਟੀ ਜੀ ਕਿਉਂ ਸੁਣਾਉਣੀ, ਮਾਂ ਦੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਹੈ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
0: ਉਹਦਾ ਤਾਂ ਜਿਹੜਾ ਹੈਗਾ ਨਾ, ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ, ਮਾਂ ਤੇ ਸਾਡੇ ਸਿਰ ਕੋਈ ਸਾਨ ਥੋੜਾ ਕਰਦੀ ਹੈ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ,
0: ਡਿਊਟੀ ਨਿਭਾਉਂਦੀ ਹੈ।
1: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਬਿਲਕੁਲ ਬਿਲਕੁਲ।
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਸਹੀ ਕਿਹਾ ਤੁਸੀਂ।
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ ਜੀ
0: ਸਾਰਾ ਕੁਛ। ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਦਾ ਅਲੱਦਾ ਮਦਦ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ, ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਤੋਂ ਮਾਂ ਵਾਲੇ ਹੱਥੇ ਚ ਗਈ ਹੋਈ ਆ, ਹੱਥਾਂ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ, ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ, ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਲਾਜ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਏ,
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ। ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆਹ ਮੇਰਾ ਪੁੱਤ, ਉਹ ਵੇਖ ਜਹਾਜ਼ ਆਉਂਦਾ, ਆਹ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ
1: ਗਾਲਾਂ ਕੱਢ ਕੇ ਤੇ ਮੁੜ ਕੇ ਭਾ ਕੇ ਮਾਂ ਦੀ ਗੋਦ ਸੁੱਟਦਾ ਹੁੰਦਾ, ਵਿਆਹ ਲਾਇਆ ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ,
1: ਸੁਣਾਓ।
0: ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਦੀ ਕੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ।
1: ਬਹੁਤ ਖੂਬ
0: ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦਸਵੀਂ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਹਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦਸਵੀਂ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿਚ ਗਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿਚ ਗਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦਸਵੀ ਮਾਏ ਮੇਰੀ ਏ ਕਿਹਦੇ ਸਿਰ ਤੇ
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੂੰ ਸਾਹਿਬ ਵੰਡਰਫੁਲ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬ ਲਿਖਦੇ ਹੋ ਤੁਸੀਂ
0: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
0: ਆਏ ਹੋਏ
1: ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ
0: ਮਾਂ ਨਾ ਹੁੰਦੀ
1: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁਰ ਵਿਸ਼ਵਾਸੀ
0: ਉਹ ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਿਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਹੈ ਉਹਦੀਆਂ ਮੁਬਾਰਕਾਂ ਅੱਲਾਹ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਵੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
0: ਹਾਂਜੀ ਬੜੀ ਮਿਹਰਬਾਨੀ
1: ਖੁਦਾ ਹਾਫਿਜ਼ ਸਰ ਖੁਦਾ ਹਾਫਿਜ਼
0: ਅੱਲਾਹ
1: ਹਾਫਿਜ਼ ਤੇ ਹੁਣ ਅਸੀਂ ਜਾਂਦੇ ਹਾਂ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ 394 ਹਾਂਜੀ ਠੀਕ ਹੈ ਜੀ ਆਹੋ ਹੈਲੋ ਰਾਧਨਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ
1: ਕਲਾ ਜੀ ਵਾਹ ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
2: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਜਿਹਨਾਂ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਸ਼ਾਦੀ ਆ ਰਹੇ ਦੋ ਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
1: ਜਾਵਾਂਗਾ ਵਾਹ ਵਾਹ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ,
2: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
3: ਠੀਕ ਹੈ ਜੀ,
1: ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆਂ ਵਜਾ ਜਾ ਵਾਜਾ
2: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
3: ਵਜਾ ਚਲੋ ਠੀਕ ਹੈ,
1: ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆ
2: ਤੁਸੀਂ ਹੁਣ ਰੇਡੀਓ ਤੇ ਹੋ
1: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਹਾਂ
2: ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਦੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ, ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
2: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ
2: ਤੇ ਹਮੇਸ਼ਾ ਤਤਪਰੇ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
1: ਆ ਜਾਓ ਸੁਣਾਓਗੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰੀਲੀ ਹਾਂਜੀ
2: ਤੇ ਆਓ ਆਪਾਂ ਸੁਣਦੇ ਹਾਂ ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰ ਛੋਟਾ ਛੋਟਾ ਹੀ ਸੁਣਾ ਪਾਵਾਂਗੀ
1: ਠੀਕ ਹੈ ਜੀ ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ ਜੋ ਖੁਸ਼ੀ ਹੈ ਤੁਹਾਡੀ
2: ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ।

0: ਬਹੁਤ ਕੋ ਬਹੁਤ ਕੋ
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ
0: ਥੈਂਕ ਯੂ ਜੀ
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ
0: ਹਾਂਜੀ

0: आज पिया तोहे प्यार दूं, ओ गोरी भैया तोहे प्यार दूं।
1: वाह वाह राधना जी, आज मदर डेरी है तुहानू पता होना
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਹੈ। ਥੈਂਕ ਯੂ।
0: ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ
0: ਹਾਂਜੀ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
1: ਕਾਫੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ, ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੈਂ ਕਹਿ ਲਾ ਕਿ 200-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੇ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
0: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ ਹੁੰਦਾ ਨਹੀਂ ਸੀ, ਹੁਣ ਵੀ
1: ਆ। ਹੁਣ ਵੀ ਤੁਹਾਨੂੰ ਗੁੱਡੀ?
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ?
1: ਆਜਾ
0: ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ ਚਾਰ ਨਾਲ।
1: ਹਾਂਜੀ ਹਾਂਜੀ
0: ਤੇ ਉਹ ਗੀਤ ਮੈਂ ਆਪ ਜੀ ਨੂੰ
1: ਦੱਸਿਆ। ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਓਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜੂ ਬੋਲਦਾ ਸੀ।
1: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ ਜੀ ਜੀ।
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੇਰੀਆਂ ਦੋ ਗੁੱਤਾਂ ਤਕਰੀਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ।
1: ਹਾਂ।
0: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
1: ਅੱਛਾ।
0: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਤੀਕਰ ਵੀ ਨਾ ਜਿੱਦਾਂ ਹੀ ਮੈਂ ਹੂੰ ਕੇ ਨੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਤੇ ਸੈਕਿੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਉਹ ਆਪਾਂ ਸੁਣਦੇ ਹਾਂ।

0: ਬਹੁਤ ਖੂਨ ਵੰਡਰਫੁਲ ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ ਠੀਕ ਹੈ ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ
0: ਨਹੀਂ ਵੰਡਰਫੁਲ ਸੌਂਹ ਦੀ ਜੋ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸਹਾਗਾ ਹੈ
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ
0: ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ
0: ਕਿਆ ਬਾਤ
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਆ ਨਾ ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ
1: ਬਿਲਕੁਲ ਜੀ ਬਿਲਕੁਲ
0: ਕਮਾਲ ਹੈ ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ
1: ਓਕੇ ਓਕੇ ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ बुझे तो ऐसे कि जैसे किसी गरीब का दिल जले तो ऐसे कि जैसे किसी गरीब का दिल बुझे तो ऐसे कि जैसे चिराग जलते हैं
0: वाह
1: वो चुप रहे तो मेरे दिल के दाग जलते हैं
0: बहुत बहुत बहुत
1: ये खोई खोई नजर कभी रहे कभी तो होगी इधर या सदा रहेगी उधर
0: उधर
1: ये खोई खोई नजर कभी तो होगी इधर या सदा रहेगी उधर उधर तो एक जल सुलगता हुआ है वीराना मगर इधर तो बहारों में बाग जलते हैं
0: बहुत खूब बहुत
1: जो अश्क पी भी लिए जो होंठ सी भी लिए जो तुम्हारी राह चले कुछ अपनी सुनाओ कुछ आज मेरी सुनो कुछ आज अपनी सुनाओ कुछ आज मेरी सुनो खामोशियों से तो दिल और दिमाग जलते हैं
0: वाह वाह खामोशियों से तो दिल और दिमाग जलते हैं
1: वो चुप रहे तो मेरे दिल के दाग जलते हैं ये फिल्म नूर जहारा फिल्म दा
0: जहारा
1: हाँ जी और मदन मोहन जी का म्यूजिक है जिन्हों का मैं सब तो पहले गीत सुनाया था आपकी नजर में
0: वंडरफुल जी मतलब की फिल्म इंडस्ट्री ਕਿਆ ਬਾਤਾਂ ਨੇ ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ ਇਹ ਨੀ ਵੀ ਅੱਜ ਵੀ ਚਲੋ ਕੋਈ ਗਾਣਾ ਵਧੀਆ ਮੈਨੂੰ ਲੱਗਦਾ ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ ਬਿਲਕੁਲ ਬਿਲਕੁਲ
1: ਤੁਹਾਡੇ ਜਜ਼ਬਾਤ ਨੇ
0: ਹਾਂਜੀ ਹਾਂਜੀ ਨੋ ਡਾਊਟ
1: ਕੋਈ ਵੀ ਗੀਤ ਤੁਸੀਂ ਸੁਣੋਗੇ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ ਇਹ ਮੇਰੇ ਜਜ਼ਬਾਤ ਨੇ
0: ਜੀ ਜੀ ਅਰਾਧਨਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ ਗਾਣੇ ਸੁਣਾਏ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
0: ਸੋਰੀ ਇਹ ਨਜ਼ਮ ਕਿਸੇ ਸ਼ਾਇਰ ਦੀ ਹੈ ਅਲਫਾਜ਼ ਮੇਰੇ ਹੀ ਮੇਰੇ ਨੇ ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਨੂੰ ਲੱਗੇਗਾ ਕਿ ਇਸ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ ਇਹ ਨਜ਼ਮ ਕਿਸੇ ਸ਼ਾਇਰ ਦੀ ਹੈ ਅਲਫਾਜ਼ ਮੇਰੇ ਹੀ ਮੇਰੇ ਨੇ ਦੁਹਾਈ ਮੇਰੀ ਹੀ ਮੇਰੀ ਹੈ ਜ਼ਖਮ ਤੇਰੇ ਹੀ ਤੇਰੇ ਨੇ
1: ਵਾਹ ਬਈ ਵਾਹ ਕਿਆ ਬਾਤ ਹੈ ਜਿੰਦੇ ਰਹੋ
0: ਦੁਹਾਈ ਮੇਰੀ ਹੀ ਮੇਰੀ ਹੈ ਜ਼ਖਮ ਤੇਰੇ ਹੀ ਤੇਰੇ ਨੇ ਇਹ ਹੱਟ ਹੁਸਨ ਦੀ ਤੇਰੀ ਹੈ ਮੇਰੇ ਫੇਰੇ ਹੀ ਫੇਰੇ ਨੇ
1: ਵਾਹ ਬਈ ਵਾਹ ਕਿਆ ਬਾਤ ਹੈ ਸਰ
0: ਇਹ ਹੱਟ ਹੁਸਨ ਦੀ ਤੇਰੀ ਹੈ ਮੇਰੇ ਫੇਰੇ ਹੀ ਫੇਰੇ ਨੇ ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ ਇਸ ਜੱਗ ਵਿਚ ਦੁੱਖ ਬਥੇਰੇ ਨੇ ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ ਇਸ ਆਲਰੇਡੀ ਦੁੱਖ ਬੜੇ ਨੇ ਉਤੋਂ ਤੁਸੀਂ ਵੀ ਦੁੱਖ ਦੇਣ ਦੇ ਹੋ
1: ਨਹੀਂ ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੁਣ ਤੇ ਇੱਕ ਸੋਹਣ ਜਿਹਾ ਪੈਗ ਬਣਾ ਲਿਓ
0: ਨਹੀਂ ਇਹ ਤੂੰ ਅਰਲੀ ਹੈ ਜੀ ਅਰਲੀ ਹੈ ਸੌਣ ਲੱਗਾ ਸੌਣ ਲੱਗਿਆ
1: ਅੱਛਾ ਅੱਛਾ ਸੌਣ ਲੱਗਿਆ
0: ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ
1: ਅੱਛਾ ਜੀ ਧੁੱਪ
0: ਲੱਗੀ ਧੁੱਪ ਲੱਗੀ
1: ਓਕੇ ਓਕੇ
0: ਹਜੇ ਮੈਂ ਆਪਣੇ ਗਾਰਡਨ ਚ ਕੰਮ ਕਰਨਾ ਬੂਟੇ ਲਾਉਣੇ ਨੇ ਬਹੁਤ ਸੋਹਣੇ ਫੁੱਲਾਂ ਵਾਲੇ
1: ਅੱਛਾ ਜੀ
0: ਹਾਂਜੀ ਹਾਂਜੀ
1: ਗੁਡ ਗੁਡ ਵੈਰੀ ਗੁਡ
0: ਤੇ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ
1: ਥੈਂਕ ਯੂ ਸੋ ਮਚ ਸਰ ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁਡ ਈਵਨਿੰਗ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ
0: ਬਹੁਤ ਬਹੁਤ ਮਿਹਰਬਾਨੀ
1: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਵੀ ਪਿਆਰ ਓਨਾ ਹੀ ਬਰਕਰਾਰ ਬਲਕਿ ਦਹਾ ਨਾਲ ਜਰਬ ਦੇ ਕੇ ਠੀਕ ਹੈ
1: ਜੀ ਜੀ ਓਕੇ ਥੈਂਕ ਯੂ
0: ਹੈਵ ਅ ਨਾਈਸ ਟਾਈਮ ਬਾਏ ਬਾਏ ਬਾਏ ਬਾਏ ਸੋ ਇਹ ਸਨ ਜੀ ਦਿੱਲੀ ਤੋਂ ਅਰਾਧਨਾ ਜੀ ਹੁਣੀ ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ ਤੇ ਦੋਸਤੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ

ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।

gosto. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਬ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ।

ਸਾਊ ਪੁੱਤ ਨੇ ਹੋਛੇ ਹੋ ਗਏ ਰਲ ਕੇ ਫੁਕਰਿਆਂ ਦੀ ਹੇੜ ਵੀਰਾ ਲੈ ਕੇ ਹੱਥ ਪਸਤੌਲੜੀ ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਦੁਖਿਆ ਸ਼ੇਰ ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਲੁਕਿਆ ਸ਼ੇਰ।

ਸਰੀਆਂ ਸਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੋਰ ਓਨ ਰੇਡੀਓ ਸਟੇਸ਼ਨ।

ਗੱਲਬਾਤ ਕਰਾਂਗਾ ਅਮਰੀਕਾ ਤੇ ਇਰਾਨ ਦੇ ਯੁੱਧ ਦਾ ਅਸਲੀ ਕਾਰਨ ਕੀ ਹੈ। ਅਸਲੀ ਕਾਰਨ ਤੇਲ ਤੇ ਇਹਨਾਂ ਦੀ ਪੁਰਾਣੀ ਧਰਮ ਦੀ ਜਿਹੜਾ ਯੁੱਧ ਚੱਲ

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਸੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਖੂਬਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ, ਤੁਸੀਂ ਆਪਣੇ ਆਲੇ ਦੁਆਲੇ ਦੀ ਇਧਰ ਉਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਦੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ, ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਬਸ
That's the beauty of your lovely radio station. Bilkul dosto. To listen us worldwide, log on www.parvazradio.com. Haan ji. www.parvazradio.com. Dosto, saadi app tusi te download kiti hai. Apne sajna mitran nu vi download karao taake oh ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵਿਹਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਉਹ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049 1714 4869514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਹੀ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ
ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ 6th Reihe 1/6 mil ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡਾ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ, ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ 6th Reihe 1/6 mil ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਹੈ ਅਕਬਰ ਬਾਦਸ਼ਾਹ।

0: ਜੈਮਲ ਫਤਿਹ ਦਾ, ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਇਹ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

0: ਜੈਮਲ ਫਤਿਹ ਦਾ ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

0: ਕਦੇ ਅਕਬਰ ਵਾਲੇ ਮਾਰੇ ਕਿਉਂ ਨਾ ਪੈਰ ਉਠਾਈ।
1: ਵਾਹ ਜੀ ਵਾਹ, ਵੰਡਰਫੁਲ ਸੌਂਗ, ਬਹੁਤ ਖੂਬਸੂਰਤ ਗਾਣਾ। ਦੋਸਤੋ, ਉਮੀਦ ਹੈ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਤੇ ਮੈਂ ਆਪਣੀ ਇੱਕ ਰਚਨਾ ਤੁਹਾਡੇ ਨਾਲ ਪੇਸ਼ ਕਰਦਾ, ਉਹਦੇ ਬਾਅਦ ਆਪ ਜੀ ਵੱਲ ਆਵਾਂਗਾ, ਆਪ ਜੀਆਂ ਦੀਆਂ ਕਾਲਾਂ ਲਾਵਾਂਗਾ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਦਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇੱਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਲਜੀਤ ਦੇ ਗੇ ਤਾਂ ਦਲਜੀਤ ਦਸਾਂਝ ਦਾ ਦੇਣਾ ਜੀ, ਉਹਨਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਹਨਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚੱਲਦੇ ਰਹਿਣਗੇ। ਲਓ ਜੀ ਦਲਜੀਤ ਹੁਣ ਲੱਗਿਆ।

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣ
1: ਮਾਂ ਵਰਗਾ ਕਹਿਣ ਛਾਂ ਮਾਂ ਬੂਟਾ

ਹੈਗਾ ਉਗਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ।

0: ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ, ਆਲੇ ਦੁਆਲੇ ਦੀ, ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਪਰ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁੱਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਔਰ ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ। ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜਿਹੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜੋਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ ਅਸੀਂ ਬਰਫ਼ ਨੂੰ ਵੀ ਇੰਜੋਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ। ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕ ਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟਰਾਸੇ 106th ਦੇ ਵਿੱਚ ਹਾਂਜੀ ਤੇ 6 3 1 6 5 ਮੂਲਹਾਈਨ
1: ਸਤਿਗੁਰੂ
2: ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ ਸੋ ਕੁਛ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਛ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ ਵੱਡਾ ਮੇਰਾ ਗੋਬਿੰਦ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਆ ਨਿਊਯਾਰਕ ਦਾ ਟਾਈਮ ਆ ਤੇ 23 ਵੱਜ ਹੈਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆਂ ਬਹੁਤ ਲੋਕ ਜਿਹੜੇ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਆ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਦੂਰ ਰੱਖ ਕੇ ਪਕੌਲ ਜਾਣ ਚੱਟ ਪੱਲੀਏ ਫਿਰ ਰੂਪ ਦੀ ਕਦੇ ਨਾ ਕਹਿੰਦੇ
1: ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਦਾ ਅਗਲਾ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ।

0: ਗੁਰੂ ਸਵਾਰੇ
1: ਸਤਿਕਾਰਯੋਗ ਗੁਰੂ ਖਾਲਸਾ ਜੀਓ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮ ਲੇਵਾ ਗੁਰੂ ਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਖ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਰ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਦਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਲਜੀਤ ਦੇ ਗੀਤ ਹੈ, ਦਲਜੀਤ ਸਾਹਿਬ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਕਾਲ ਨਮਸਤੇ ਅਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਦਿਲਜੀਤ ਬਾਰੇ ਗੱਲਾਂ ਹੋਣਗੀਆਂ ਜੀ ਇਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ ਤੇ ਲਓ ਕੁਛ ਅੱਜ ਦਿਲਜੀਤ ਦੇ ਗੀਤ ਦਿਲਜੀਤ ਸਾਹਿਬ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਨਮਸਤੇ ਅਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ।

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਨਮਸਤੇ, ਆਦਾਬ, ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ, ਉਸਦੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ।
2: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ, ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਆ ਜੀ।

आवाज दी दुनिया दे मेहरबान दोस्तो ते परवाज रेडियो फ्रैंकफर्ट दे खूबसूरत स्रोते हो ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजणों दिलां ते दस्तक देण वाला तुहाडे दिलां दी धड़कण वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदा मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away. बिल्कुल दोस्तों, असि फोन कॉल अवे हाँ तुहाडे तो। गल इस तरह है भाई, अज असी कॉल नहीं लेंदे सैटरडे, कल है संडे, कल है जी शायरो शायरी का प्रोग्राम, उहदे विच तुहाडा ही प्रोग्राम है, तुहाडियां ही कॉल लईयां जाणगियां। अज पहले आवर विच दोस्तो मैं इनकलाबी कवि संत राम उदासी जी हुणा ते गलबात करांगा, ओदियां दुश्वारियां ते ओदे ते जो जुल्म कीता गवर्नमेंट ने सारा कुछ जानदिआं होइआं वी ओनू लावारस करार दे के स्टेशन दे उत्ते ही अग ला दित्ती गई। ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿਚ ਕੋੜ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋੜ ਉਹ ਨੇ ਸਾਡੇ ਸਮਾਜ ਦੇ ਵਿਚ। ਇਹ ਲੋਕ ਤੇ ਵਿਚਾਰੇ ਕਾਮੇ ਨੇ, ਵਰਕਰ ਨੇ। ਤੇ ਅਗਲੇ ਆਵਰ ਦੇ ਵਿਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ,
www.pravazradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਹੈ, ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਵੀ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕ ਹੈ ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਬੰਦਾ ਜੰਮਦਾ ਸ਼ਕੀਰੀ ਹੈ, ਤਕੀਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੈ।

مرد نے جے دو پائے ہی مرد نے سب کہڑی ناتے وردے نے جتھے مر کے چاہ

ਵਾਹ ਵੰਡਰਫੁਲ ਆਵਾਜ਼, ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਸਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋ ਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਫਰੀਡਮ ਸਟਰਾਸੇ 104/6 ਇਸ਼ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106/6 ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ ਤੇ ਬਿਲਕੁਲ, ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ, ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਟੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ, ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ, ਸੰਤ ਰਾਮ ਉਦਾਸੀ ਨੇ ਨਾ, ਇੰਨੀ ਨੀਵੀਂ ਜਾਤ ਚ ਜਨਮ ਲਿਆ। ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ, ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ, ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ, ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ, ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅੰਮ੍ਰਿਤੀ ਛਕ ਲਿਆ, ਸਿੱਖਾਂ ਚ ਹੀ ਆ ਗਿਆ। ਉਹ ਤੁਸੀਂ ਕੌਣ ਹੁੰਦੇ ਹੋ ਉਹਨਾਂ ਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ, ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲਾ ਦੇ ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ, ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹੈ, ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਦੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ, ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਨ੍ਹਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਨ੍ਹਾਂ ਨੂੰ ਜ਼ਿਆਦਾ ਇਨ੍ਹਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਨ੍ਹਾਂ ਨਾਲੋਂ ਇਨ੍ਹਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜਾ, ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ, ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਸ਼ਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਦੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੜੀ ਕੋਈ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ ਇਹ। ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਏ, ਲੀੜਾਂ ਲਮਕਦੀਆਂ ਹੋਣ, ਹੈਂ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਿਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀਂ, ਆ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਆਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਚ ਹੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ, ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ ਕੇ। ਯਾਰ ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਕਿਸੇ ਭਾਵੇਂ ਆਹ ਮੈਂ ਲੱਗਾ ਹੀ ਕਹਿਣ ਵੀ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ
ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਣ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ। ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕੜ ਵਾਲੇ ਲੋਕ ਨੇ, ਉਨ੍ਹਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਮੋਟੀ ਕਿਤੇ ਹੋ ਹਾ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ। ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ। ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ। ਉਹ ਆਪਣੀ ਉਨ੍ਹਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦੋਂ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ। ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ। ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਏ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ, ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ, ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ।
ਇਹ ਸੱਚਾਈ ਜਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਰਹੀਆਂ ਨੇ ਹੋਰ ਕੀ ਹੈ ਸਰਕਾਰਾਂ ਦਾ ਇਹੋ ਹੀ ਹੈ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਇਹਨਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲ ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤਰਾਮ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ ਨੋ ਡਾਊਟ ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ ਅਸੀਂ ਅਜੇ ਸੁੱਤੇ ਪਏ ਹਾਂ ਸਵੇਰਾ ਸਵੇਰਾ ਹੀ ਸੀ ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ ਥਾਣੇਦਾਰ ਘਰ ਸਾਡੇ ਆਇਆ ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਵਾਂ ਬਾਲ ਬਾਲ ਪੀਂਦਾ ਭਾਸ਼ਾ ਸੁਣਿਓ ਜਰਾ ਧੀਆਂ ਪੁੱਤਰ ਕੋਲ ਖਲੋਤੇ ਨੇ ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ ਜਵਾਕਾਂ ਨੇ ਪੀਣੀ ਹੈ ਤੇ ਥਾਣੇਦਾਰ ਬੋਲਿਆ ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ ਮੈਂ ਥੇ ਕਰਕੇ ਧਰ ਦਊ ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ ਭੌਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ ਓਏ ਮੂਰਖਾ ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਰ ਲਿਆਉਣਾ ਤੁਹਾਡੀ ਤੇ ਲਾਟਰੀ ਨਿਕਲੀ ਹੈ ਤੁਹਾਨੂੰ ਇਨਕਲਾਬ ਨਾਲ ਕੀ ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ ਅੱਜ ਇਨ੍ਹਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ ਇਨ੍ਹਾਂ ਨੇ ਵੀ ਇਨਕਲਾਬ ਲਿਆਉਣਾ ਹੁਣ ਚੂੜੇ ਇਨਕਲਾਬ ਲਿਆਉਣਗੇ ਇਹ ਗੱਲ ਏਦਾਂ ਸੱਜਣੋ ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ ਬਿਲਕੁਲ ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ ਉਹਨਾਂ ਵਿਚਾਰੀਆਂ ਦਾ ਤੇ ਅਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ ਓਏ ਮੂਰਖੋ ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ
ਬਾਜ਼ਾਰ ਵਿਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ। ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ, ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਦੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਤ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨੀ, ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਰਹੇ ਹਨ, ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਆ, ਤੇ ਕਰਕੇ ਵੀ ਆਏ ਸਨ, ਤੇ ਵੇਖੋ ਕਿਤਨਾ ਸ਼ਰਾਬ ਪੀ ਕੇ ਰੌਲੀ ਪਾਉਣ ਡੇ ਨੇ ਤੇ ਖਾਣਾ ਖਾਣੀ ਖਾਣ ਡੇ ਨੇ। ਕਿਹਾ ਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਸ਼ਾਲ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲੈ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ।

ਕਿੰਨੀ ਪਿਆਰੀ ਆਵਾਜ਼ ਹੈ ਦੋਸਤੋ, ਔਰ ਕਿੰਨੀ ਦਰਦ ਭਰੀ ਆਵਾਜ਼। ਗੱਲ ਇਸ ਤਰ੍ਹਾਂ ਪਈ, 1971 ਵਿੱਚ ਜਦੋਂ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਸਰੀਰਕ ਤੇ ਮਾਨਸਿਕ ਅੰਨਾ ਤਸ਼ੱਦਦ ਉਹਦੇ ਤੇ ਕੀਤਾ ਗਿਆ। ਉਸ ਵਕਤ ਨਸਲਵਾੜੀ ਲਹਿਰ ਜ਼ੋਰਾਂ ਤੇ ਸੀ, ਨਕਸਲਵਾੜੀ ਲਹਿਰ। ਉਦਾਸੀ ਨਾ ਤਾਂ ਜਬਰ ਅੱਗੇ ਚੁੱਕਿਆ ਤੇ ਨਾ ਹੀ ਉਹਨੇ ਆਪਣੇ ਕਿਸੇ ਸਾਥੀ ਦੀ ਸਰਗਰਮੀ ਦਾ ਕੋਈ ਕਿਸੇ ਕਿਸਮ ਦਾ ਵੀ ਰਾਜ ਖੋਲਿਆ, ਪਰ ਅੰਨੀ ਤੇ ਗੁੱਜੀ ਕੁੱਟਮਾਰ ਕਾਰਨ ਸਰੀਰਕ ਭੱਜ ਤੋੜ ਉਹਦੀ ਬਹੁਤ ਹੋਈ ਸੀ। ਲੋਕ ਘੋਲਾਂ ਨੂੰ ਜਬਰ ਨਾਲ ਦਬਾਉਣਾ, ਇਹ ਬੰਦੇ ਖਾਣੀਆਂ ਸਰਕਾਰਾਂ ਦੇ ਕੰਮ ਨੇ। ਉਹ ਬੰਦੇ ਨੂੰ ਕਈ ਤਰ੍ਹਾਂ ਮਾਰਦੀਆਂ ਨੇ, ਇੱਕ ਪਾਸੇ ਸਰੀਰ ਤੇ ਜਬਰ ਦਾ ਘਾੜਾ, ਦੂਜੇ ਪਾਸੇ ਮਾਨਸਿਕ ਤੌਰ ਤੇ ਧਮਕਾਉਣਾ। ਇਸੇ ਕਰਕੇ ਇਨਕਲਾਬੀਆਂ ਦੇ ਪਰਿਵਾਰ ਤੇ ਬੱਚਿਆਂ ਤੇ ਵੀ ਜਬਰ ਕੀਤਾ ਜਾਂਦਾ ਹੈ ਤਾਂ ਕਿ ਮਾਨਸਿਕ ਤਸੀਹਾਂ ਅੱਗੇ ਇਨਕਲਾਬੀ ਗੋਡੇ ਟੇਕ ਦੇਣ। ਪਰ ਉਦਾਸੀ ਜੀ ਜ਼ੁਲਮ ਦੀ ਵਾਸ਼ਰ ਅੱਗੇ ਆਪਣੇ ਅਕੀਦੇ ਤੋਂ ਬਿਲਕੁਲ ਨਾ ਫਿਰਕੇ। ਉਹ ਆਪਣੀ ਸਭ ਤੋਂ ਪਿਆਰੇ ਬੱਚੇ ਘਰ ਉਹਨਾਂ ਨੇ ਉਹਨਾਂ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਮੌਤ ਤੋਂ ਡਰਦੇ ਸਨ। ਮੈਂ ਉਹਨਾਂ ਦਾ ਗੀਤ ਨਹੀਂ, ਮੇਰੀ ਮੌਤ ਤੋਂ ਨਾ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਇਹ ਜ਼ੁਲਮ ਅਤੇ ਕੁੱਟ ਨੇ ਉਹਦੇ ਤੇ ਉਹਦੇ ਗੀਤਾਂ ਵਿੱਚ ਹੋਰ ਵੀ ਜੋਸ਼ ਭਰਿਆ, ਉਹਦੀ ਬੋਲੀ ਨੂੰ ਲੋਕਾਂ ਨੇ ਹੋਰ ਨੇੜੇ ਲੈ ਆਂਦਾ। ਉਹਦੀ ਬੋਲੀ ਨੇ ਜਾਂ ਉਹਦੇ ਬੋਲਾਂ ਨੇ, ਸੰਤ ਰਾਮ ਉਦਾਸੀ ਲੋਕਾਂ ਦੇ ਨੇੜੇ ਸੀ, ਅਸਲੋਂ ਹੀ ਨੇੜੇ, ਸੱਚੇ ਅਰਥਾਂ ਵਿੱਚ ਲੋਕ ਕਵੀ, ਕਿਸਾਨਾਂ ਕਿਰਤੀਆਂ ਤੇ ਗਰੀਬਾਂ ਦਾ ਮਸੀਹਾ ਲਿਖਦਾ ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਜਿੱਥੇ ਉਹ ਉੱਚ ਕੋਟੀ ਦਾ ਕਵੀ, ਲੋਕ ਯੁੱਧ ਦਾ ਸਿਪਾਹੀ, ਵਧੀਆ ਸੋਚ ਦਾ ਮਾਲਕ, ਉੱਥੇ ਉਹ ਵਧੀਆ ਪੁੱਤ, ਭਰਾ, ਪਤੀ ਤੇ ਬੱਚਿਆਂ ਨੂੰ ਪਿਆਰ ਕਰਨ ਵਾਲਾ ਵੀ, ਰੱਬ ਵਰਗਾ ਪਿਓ, ਜਿਨ੍ਹੇ ਸਮਾਜਿਕ ਫਰਜ਼ਾਂ ਨੂੰ ਯੁਰਤ ਤੇ ਦ੍ਰਿੜਤਾ ਨਾਲ ਨਿਭਾਇਆ। ਅਕਤੂਬਰ 1986 ਵਿੱਚ ਉਨ੍ਹਾਂ ਨੂੰ ਹਜ਼ੂਰ ਸਾਹਿਬ ਤੋਂ ਇੱਕ ਚਿੱਠੀ ਆਈ, ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਤੇ ਇਨ੍ਹਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਵਾਪਸੀ ਤੇ ਗੱਡੀ ਵਿੱਚ ਉਦਾਸੀ ਜੀ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਗੱਡੀ ਦੇ ਵਿੱਚ ਹੀ। ਦੋਸਤੋ, ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਬਲਕਾਰ ਸਿੰਘ ਉਹਨਾਂ ਦੇ ਨਾਲ ਸਫ਼ਰ ਕਰ ਰਹੇ ਹਨ, ਇਕੱਠੇ ਬੈਠੇ ਹਨ ਤੇ ਇੱਕ ਬੰਦਾ ਹੋਰ ਸੀ। ਇਹ ਤਿੰਨੇ ਇੱਕ ਦੂਜੇ ਦੇ ਆਪਸ ਵਿੱਚ ਵਾਕਫ ਸਨ ਬਹੁਤ ਵਧੀਆ ਤਰੀਕੇ ਨਾਲ। ਉਹਨਾਂ ਦੀ ਮੌਤ ਬਾਰੇ ਡਾਕਟਰ ਬਲਕਾਰ ਸਿੰਘ ਹੁਣਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸੱਜਣੋ, ਪੰਜਾਬ ਦੇ ਉੱਘੇ ਕਵੀ ਤੇ ਨਕਸਲਵਾੜੀ ਯੋਧੇ ਨੂੰ ਰੇਲਵੇ ਸਟੇਸ਼ਨ ਤੇ ਲਾ ਵਾਰਸ ਕਹਿ ਕੇ ਸਾੜ ਦਿੱਤਾ ਗਿਆ ਤੇ ਘਰ ਟੈਲੀਗ੍ਰਾਮ ਪਹੁੰਚੀ ਇਨ੍ਹਾਂ ਦੇ ਕਿ ਸੰਤ ਰਾਮ ਉਦਾਸੀ ਫਾਊਂਡ ਐਕਸਪਾਇਰਡ ਐਟ ਮਨਮਟ ਰੇਲਵੇ ਸਟੇਸ਼ਨ। ਆ ਜਰਾ ਨੋਟ ਕਰਿਓ, ਜੇ ਉਹ ਜਿਸ ਤਰ੍ਹਾਂ ਮਤਲਬ ਕਿ ਉਹਦੇ ਉਹਦੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਸੀ, ਹਾਂਜੀ, ਲਾ ਵਾਰਸ ਹੈ ਤੇ ਇੱਕ ਟੈਲੀਗ੍ਰਾਮ ਤੁਸੀਂ ਉਹਨਾਂ ਦੇ ਘਰ ਕਿੱਦਾਂ ਭੇਜ ਦਿੱਤੀ ਬਈ, ਜੇ ਉਹ ਲਾ ਵਾਰਸ ਹੈ, ਪਤਾ ਹੀ ਨਹੀਂ ਉਹ ਕੌਣ ਹੈ ਕੌਣ ਨਹੀਂ। ਜਦੋਂ ਤੁਸੀਂ ਟੈਲੀਗ੍ਰਾਮ ਭੇਜੀ ਹੈ ਤਾਂ ਮਤਲਬ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਹੈਗਾ ਤੇ ਹੈਗਾ, ਤੇ ਫਿਰ ਉਹ ਲਾ ਵਾਰਸ ਕਿੱਦਾਂ ਹੋਇਆ? ਤੇ ਘਰ ਵਾਲੇ ਉਹਨਾਂ ਦੇ ਅੰਤਮ ਦਰਸ਼ਨ ਵੀ ਨਾ ਕਰ ਸਕੇ, ਹਾਂਜੀ, ਕਿੱਡਾ ਫਰਾਡ ਤੇ ਝੂਠ ਹੈ। ਭਲਾ ਰਾਸ਼ਟਰਪਤੀ ਅਵਾਰਡ ਪ੍ਰਾਪਤ ਪੰਜਾਬ ਦਾ ਉੱਘਾ ਸ਼ਾਇਰ,

0: ਹਜੂਮਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ, ਆਜ਼ਾਦੀ ਦਿਵਸ ਤੇ ਜਿਹਨੂੰ ਲਾਲ ਕਿਲੇ ਤੇ 26 ਜਨਵਰੀ ਤੇ ਸੱਦਿਆ ਜਾਂਦਾ ਸੀ। ਯਾਰ ਅਚਾਨਕ ਉਹ ਲਾਵਾਰਸ ਕਿੱਦਾਂ ਹੋ ਗਿਆ? ਹਾਲ ਨਾਲ ਦੇ ਵੀ ਉਹਨਾਂ ਨੂੰ ਜਾਣਦੇ ਨੇ, ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਜਿਹੜਾ ਸੀ ਉਹ ਵੀ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਵਾਕਬ, ਉਹਦੀ ਮੌਤ ਦੇ ਸਮੇਂ ਨਾਲ ਤੇ ਅਹੇ ਇਹ ਲਾਵਾਰਸ, ਜੇ ਲਾਵਾਰਸ ਹੈ ਤੇ ਹਾਂ ਜਿਹੜੀ ਉਹਨਾਂ ਦੇ ਘਰ ਤੁਸੀਂ ਭੇਜੀ ਹੈ ਟੈਲੀਗ੍ਰਾਮ, ਇਹ ਕਿੱਦਾਂ ਭੇਜ ਦਿੱਤੀ ਫਿਰ ਤੁਸੀਂ? ਉਹ ਤੇ ਲਾਵਾਰਸ ਹੈ, ਜੇ ਤੁਹਾਡੇ ਕੋਲ ਐਡਰੈਸ ਹੈਗਾ ਤੇ ਲਾਵਾਰਸ ਉਹ ਕਿੱਦਾਂ ਹੈ? ਤੇ ਮੋਦੀ ਮ੍ਰਿਤਕ ਦੇਹ ਉਹਦੇ ਘਰ ਕਿਉਂ ਨਾ ਪਹੁੰਚਾਈ ਗਈ ਤਾਂ ਕਿ ਉਹਦਾ ਪੋਸਟਮਾਰਟਮ ਨਾ ਹੋ ਸਕੇ? ਹੁਣ ਰੱਬ ਜਾਣੇ, ਇਹ ਤਾਂ ਤੁਹਾਨੂੰ ਹੀ ਪਤਾ ਹੈ, ਇਹਨਾਂ ਬੇਈਮਾਨਾਂ ਨੂੰ ਜਿਨ੍ਹਾਂ ਨੇ ਪਰਦਾ ਪਾਇਆ ਹੋਏਗਾ ਉਹਦੀ ਮੌਤ ਦੇ ਉੱਤੇ। ਡਾਕਟਰ ਬਲਕਾਰ ਸਿੰਘ, ਪੰਜਾਬ ਯੂਨੀਵਰਸਿਟੀ ਪਟਿਆਲਾ, ਜੋ ਮੌਤ ਸਮੇਂ ਉਦਾਸੀ ਦੇ ਕੋਲ ਬੈਠੇ ਤੇ ਚੰਗੀ ਤਰ੍ਹਾਂ ਜਾਣਦੇ ਸਨ ਇੱਕ ਦੂਜੇ ਨੂੰ ਤੇ ਗੱਪਾਂ ਮਾਰਦੇ ਆਏ, ਗੱਲਾਂ ਬਾਤਾਂ ਕਰਦੇ ਆਏ, ਉਹਦੀ ਮੌਜੂਦਗੀ ਵਿੱਚ ਦੋਸਤੋ, ਡਾਕਟਰ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸੰਤ ਰਾਮ ਉਦਾਸੀ ਲਾਵਾਰਸ ਤੇ ਫਿਰ ਉਹਦੇ ਘਰ ਟੈਲੀਗ੍ਰਾਮ ਵੀ ਪਹੁੰਚੀ। ਇਸ ਤਰ੍ਹਾਂ ਸੱਜਣੋ, ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਦਾਸੀ ਲਾਵਾਰਸ ਹੋ ਗਿਆ ਤੇ ਉਹ ਦਿਲਾਂ ਤੇ ਰਾਜ ਕਰਨ ਵਾਲਾ ਪਰਿਵਾਰ ਹੁੰਦਿਆਂ ਹੋਇਆਂ ਵੀ ਕਿਰਤੀਆਂ ਦਾ ਵਾਰਸ ਇਸ ਦੁਨੀਆਂ ਦੇ ਉੱਤੋਂ ਸੱਜਣੋ ਲਾਵਾਰਸ ਵਿਦਾ ਹੋਇਆ ਜੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਤੇ ਮੈਂ ਸੱਜਣੋ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਵੱਲ, ਜਿਹੜੇ ਕਿ ਬਹੁਤ ਸੋਹਣੇ ਸੁਚੱਜੇ ਢੰਗ ਦੇ ਬਾਦਲੀਲ ਗੱਲਬਾਤ ਕਰਦੇ ਨੇ ਤੇ ਬਹੁਤ ਹੀ ਨਿਰਪੱਖ ਗੱਲਬਾਤ ਹੁੰਦੀ ਹੈ ਉਹਨਾਂ ਦੀ। ਮੈਂ ਉਹਨਾਂ ਨੂੰ ਲੱਗਾਂ ਜੀ ਕਾਲ ਕਰਨ ਤੇ ਆ ਲਓ ਜੀ ਉਹਨਾਂ ਦੀ ਅੱਜ ਮਿਸਾਂ ਇੱਥੇ ਕਿਤੇ
1: ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ, ਜਿਸ ਤਰ੍ਹਾਂ ਅੱਗੇ ਕਰੀਦਾ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਹੋਣੀ ਸ਼ਾਇਦ ਉਹ ਵੀ ਆਓ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਜੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਦੋਸਤੋ ਲਓ ਕੁਛ ਗੀਤ ਸੁਣਦੇ ਹਾਂ। ਰਣਜੀਤ ਬਾਵੇ ਹੁਣਾਂ ਦਾ ਪਹਿਲਾ ਜੀ ਗੀਤ, ਬਹੁਤ ਪਿਆਰਾ ਗੀਤ ਹੈ।

ਲਾਸਟ ਗੀਤ ਸੁਣਦੇ ਆ ਜੀ ਇਸ ਦੇ ਪ੍ਰੋਗਰਾਮ ਦੇ ਵਿਚ, ਗੀਤਾਂ ਦੇ ਵਿਚ ਪੰਜਾਬ, ਕੁਲਵਿੰਦਰ ਬਿੱਲਾ। ਬਿਊਟੀਫੁਲ ਸੌਂਗ, ਬਹੁਤ ਸੋਹਣਾ ਗਾਇਆ ਕੁਲਵਿੰਦਰ ਨੇ। ਥੈਂਕ ਯੂ।

0: ਦੋਸਤੋ, ਮੇਰਾ ਦੇਸ਼ ਹੋਵੇ ਪੰਜਾਬ, ਬਹੁਤ ਪਿਆਰਾ ਗੀਤ ਇਹ ਜਿਹੜਾ ਕੁਲਵਿੰਦਰ ਬਿੱਲੇ ਨੇ ਗਾਇਆ ਸੀ, ਅੱਜ ਤੱਕ ਚੇਤੇ ਆ। ਮੈਨੂੰ ਲੱਗਦਾ ਕਿ ਇੱਥੋਂ ਹੀ ਇਸ ਗਾਣੇ ਤੋਂ ਹੀ ਉਹਨਾਂ ਦੀ ਚੜ੍ਹਾਈ ਵੀ ਹੋਈ ਸੀ। ਸੋ ਕੋਈ ਐਸਾ ਗਾਣਾ ਹੁੰਦਾ ਜਿਹੜਾ ਸਿੰਗਰ ਨੂੰ ਤੋੜ ਤੱਕ ਲੈ ਜਾਂਦਾ। ਸੋ ਗੀਤਾਂ ਦੇ ਵਿੱਚ ਬੜੇ ਬੜੇ ਵਧੀਆ ਕਲਾਕਾਰ ਪੰਜਾਬ ਦੇ ਵਿੱਚ ਵਸਦੇ, ਦਲਜੀਤ ਦਾ ਨਾਂ ਦੇਖ ਲਓ, ਬਹੁਤ ਵੱਡੇ ਵੱਡੇ ਕਲਾਕਾਰ। ਸੋ ਲਓ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਖਬਰਾਂ ਦੇ ਵਿੱਚ ਜਾਣਦੇ ਹਾਂ ਆਪਾਂ ਚੀਮਾ ਸਾਹਿਬ ਹੁਣਾਂ ਕੋਲੋਂ ਕਿ ਕੀ ਕੁਛ ਹੋ ਰਿਹਾ ਜੀ ਦੁਨੀਆਂ ਦੇ ਉੱਪਰ, ਤੇ ਕੀ ਕੁਛ ਹੋ ਰਿਹਾ ਇਸ ਵੇਲੇ ਇਰਾਨ ਦੇ ਵਿੱਚ, ਤੇ ਕੀ ਕੁਛ ਹੋ ਰਿਹਾ ਜੀ ਇਸ ਵੇਲੇ ਪਾਕਿਸਤਾਨ ਦੇ ਵਿੱਚ। ਸੁਣਿਆ 200 ਆਰਮੀ ਦਾ ਬੰਦਾ ਜਿਹੜਾ ਉਹਨਾਂ ਨੇ ਦੂਜੇ ਜਿਹੜੇ ਉਹਨਾਂ ਦੇ ਉਹਨਾਂ ਨਾਲ ਲੜਦੇ ਆ ਜਿਹੜੇ, ਉਹਨਾਂ ਨੇ 200 ਬੰਦਾ ਉਹਨਾਂ ਦਾ ਖਰਾ 40 ਬੰਦੇ ਆ ਸੋਰੀ 40 ਬੰਦੇ ਆ ਕੱਲ ਜਿਹੜੇ ਆ ਉਹ ਮਾਰ ਦਿੱਤੇ ਆਰਮੀ ਦੇ। ਕੁਛ ਪੁਲਿਸ ਸਟੇਸ਼ਨਾਂ ਦੇ ਉੱਪਰ ਵੀ ਜਿਹੜਾ ਹੈਗਾ ਉਹ ਕੁਛ ਪੁਲਿਸ ਮੁਲਾਜ਼ਮ ਵੀ ਮਾਰੇ ਗਏ। ਔਰ ਇਹ ਲੜਾਈਆਂ ਜੰਗਾਂ ਇਹ ਮੈਨੂੰ ਲੱਗਦਾ ਜੀ ਇੱਦਾਂ ਕਿ ਹੋਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੋਈ ਆ ਜੀ। ਕੁਛ ਲੋਕ ਐਸੇ ਹੈ ਕਿ ਉਹ ਸਮਝਦੇ ਆ ਕਿ ਮੈਂ ਬਲਵਾਨ ਆ ਤੇ ਮੈਂ ਇਹਨੂੰ ਢਾਲੂਗਾ ਤੇ ਮੈਂ ਇਹਦੇ ਮੇਰੇ ਬਰਾਬਰ ਕੋਈ ਦੁੱਖੀ ਦਾ ਵੀ ਨਹੀਂ ਹੈਗਾ। ਪਰ ਜਦੋਂ ਮੂੰਹ ਦੀਆਂ ਖਾਣੀਆਂ ਪੈਂਦੀਆਂ ਕਈ ਵਾਰੀ ਤੇ ਫਿਰ ਬਹੁਤ ਬੁਰਾ ਹਾਲ ਹੁੰਦਾ। ਆਮ ਉਹ ਉਹਨਾਂ ਨੇ ਬੰਕਰ ਬਣਾਏ ਹੁੰਦੇ, ਉੱਥੇ ਲੋਕੇ ਬੈਠੇ ਹੁੰਦੇ ਜਿਹੜੇ ਵੱਡੇ ਲੀਡਰ ਆ ਜਾਂ ਵੱਡੇ ਆਰਮੀ ਦੇ ਜਿਹੜੇ ਹੁੰਦੇ, ਤੇ ਮਾਰੇ ਵਿਚਾਰੇ ਜਿਹੜੇ ਗਰੀਬ ਘਰਾਂ ਤੋਂ ਆਰਮੀ ਦੇ ਵਿੱਚ ਭਰਤੀ ਹੋਏ ਹੁੰਦੇ ਆ ਜਾਂ ਚੰਗੇ ਘਰਾਂ ਚੋਂ ਵੀ, ਯਾਨੀ ਕਿ ਜ਼ਰੂਰੀ ਮਾੜੇ ਘਰਾਂ ਦੇ ਜਾਂਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਫਿਰ ਅਸਥੀਆਂ ਜਿਹੜੀਆਂ ਉਹਨਾਂ ਦੀਆਂ ਬਾਡੀਆਂ ਹੈਗੀਆਂ ਉਹਨਾਂ ਦੇ ਘਰਾਂ ਤੱਕ ਜਾਂਦੀਆਂ, ਉੱਥੇ ਵਹਿਣ ਪੈਂਦੇ ਆ। ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ, ਹੋਮੇ ਨੂੰ ਪੱਠੇ ਨਹੀਂ ਪਾਉਣੇ ਚਾਹੀਦੇ ਸੁੱਲਾ ਸਲਾਈ ਨਾਲ। ਹੁਣ ਇਸ ਵੇਲੇ ਮੈਂ ਵੀ ਸੁਣਿਆ ਕਿ ਪਾਕਿਸਤਾਨ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਇੰਡੀਆ ਦੇ ਨਾਲ ਕੋਈ ਗੱਲਬਾਤ ਕੀਤੀ ਜਾਵੇ, ਪਰ ਇੰਡੀਆ ਹੁਣ ਇਸ ਵੇਲੇ ਜਿਹੜਾ ਉਹ ਮੰਨ ਨਹੀਂ ਰਿਹਾ। ਮੰਨ ਵੀ ਜਾਣਾ ਚਾਹੀਦਾ ਬੈਠ ਕੇ, ਜੇ ਕੋਈ ਉਹਨਾਂ ਦੇ ਮਸਲੇ ਜਿਹੜੇ ਵਿਖਰੇ ਹੋਏ ਮਸਲੇ ਆ ਉਹਨਾਂ ਨੂੰ ਠੀਕ ਕਰ ਲੈਣਾ ਚਾਹੀਦਾ, ਤੇ ਗਾਂ ਤੋਂ ਇਹ ਕੰਨਾਂ ਨੂੰ ਹੱਥ ਲਾਉਣਾ ਚਾਹੀਦਾ ਕਿ ਗਲਤੀਆਂ ਨਾ ਹੋਣ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਜੀ ਸਤ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਸਮੁੱਚੇ ਮੈਂਬਰਾਂ ਨੂੰ ਤੇ ਬਾਕੀ ਦੁਨੀਆ ਵੀ ਜਿਹੜੀ ਪੰਜਾਬੀ ਸਮਝਦੀ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਲਾਮ ਅਦਾਬ। ਤੇ ਖੱਕ ਸਾਹਿਬ ਜੀ, ਗੱਲਬਾਤ ਇਸ ਤਰ੍ਹਾਂ ਆ ਕਿ ਤੁਸੀਂ ਪਿਛਲੀ ਵਾਰੀ ਜਦੋਂ ਆਪਾਂ ਖਬਰ ਕੀਤੀ ਤੁਸੀਂ ਕੋਰੀਆ ਦਾ ਨਾਂ ਲਿਆ ਸੀਗਾ ਕਿ ਕੋਰੀਆ ਦੇ ਹਾਲਾਤ ਕੀ ਆ, ਇਹਦੇ ਬਾਰੇ ਜੀ ਖੱਕ ਸਾਹਿਬ ਜੀ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਦੂਸਰੀਆਂ ਖਬਰਾਂ ਵੱਲ ਨੂੰ ਤੁਰਾਂਗੇ। ਤੇ ਕੋਰੀਆ ਜਿਹੜਾ ਹੈਗਾ ਖੱਕ ਸਾਹਿਬ ਜੀ, ਇਹ 1945 ਵਿੱਚ ਜਦੋਂ ਜਿਹੜੀ ਆ ਸੈਕੰਡ ਵਰਲਡ ਵਾਰ ਜਿਹਨੂੰ ਕਹਿੰਦੇ ਆ ਦੂਸਰਾ ਮਹਾਂਯੁੱਧ ਦੁਨੀਆ ਦਾ ਜਿਹੜਾ ਖਤਮ ਹੋਇਆ ਸੀ, ਉਸ ਵੇਲੇ ਜਿਹੜਾ ਇਹ ਕੋਰੀਆ ਸੀਗਾ, ਇਹ ਸਾਰੇ ਦਾ ਸਾਰਾ ਕੋਰੀਆ ਜਿਹੜਾ ਜਪਾਨ ਦੇ ਕੰਟਰੋਲ ਥੱਲੇ ਸੀ, ਯਾਨੀ ਜਪਾਨ ਨੇ ਇਹਨੂੰ ਗੁਲਾਮ ਕੀਤਾ ਹੋਇਆ ਸੀ ਜਪਾਨ ਨੇ। ਤੇ ਫਿਰ ਖੱਕ ਸਾਹਿਬ ਜਦੋਂ ਜਪਾਨ ਜਿਹੜਾ ਸੀ ਉਹਦੇ ਤੇ ਫਿਰ ਹੀਰੋਸ਼ੀਮਾ ਦੇ ਉੱਤੇ ਬੰਬ, ਨਾਗਾਸਾਕੀ ਤੇ ਹੀਰੋਸ਼ੀਮਾ ਦੇ ਉੱਤੇ ਅਮਰੀਕਾ ਨੇ ਐਟਮ ਬੰਬ ਚਲਾਏ, ਤੇ ਫਿਰ ਜਿਹੜਾ ਜਪਾਨ ਸੀਗਾ ਉਹਨੇ ਹੱਥ ਖੜੇ ਕਰ ਦਿੱਤੇ ਤੇ ਉਹਨੇ ਆਪਣੀ ਹਾਰ ਮੰਨ ਲਈ ਸੀਗੀ।
0: ਜਪਾਨ ਵੀ ਬਦਮਾਸ਼ ਰਿਹਾ ਪਹਿਲਾਂ
1: ਪੂਰਾ ਜੀ ਪੂਰਾ ਜਪਾਨ ਨੇ ਬਹੁਤ ਰਾਜ
0: ਕੀਤਾ।
1: ਨਹੀਂ ਨਹੀਂ ਖੱਕ ਸਾਹਿਬ ਜੀ, ਜਪਾਨ ਨੇ ਰੂਸ ਵੀ ਦੱਬਿਆ ਹੋਇਆ ਸੀ, ਕਾਫੀ ਇਲਾਕਾ ਰੂਸ ਦਾ ਦੱਬਿਆ ਹੋਇਆ ਸੀ ਉਹ ਆਸੇ ਪਾਸੇ ਦੇ ਉਹ ਯਾ ਉਹ ਪੂਰੇ ਉਹ ਤਾਂ ਫਿਰ ਜਦੋਂ ਇੱਥੇ ਆ ਕੇ ਅਮਰੀਕਾ ਦੇ ਉਹਦੇ ਤੇ ਉਹਨਾਂ ਨੇ ਪਰਲ ਹਾਰਬਰ ਦੇ ਉੱਤੇ ਬੰਬ ਮਾਰੇ ਆ, ਉਦੋਂ ਬਾਅਦ ਦੇ ਵਿੱਚ ਫਿਰ ਅਮਰੀਕਾ ਨੂੰ ਜਦੋਂ ਗੁੱਸਾ ਆਇਆ ਉਹਨੇ ਫਿਰ ਉਹ ਦੋ ਬੰਬ, ਤੁਹਾਨੂੰ ਪਤਾ ਭਾਈ ਐਟਮ ਬੰਬ ਆ ਜਿਹੜੇ ਉਸ ਵੇਲੇ ਹੋਰ ਕਿਸੇ ਕੋਲ ਨਹੀਂ ਸੀ, ਕੱਲੇ ਅਮਰੀਕਾ ਕੋਲ ਹੀ ਸੀ ਤੇ ਇਹਨਾਂ ਨੇ ਫਿਰ ਜਾ ਕੇ ਉੱਥੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਸਿੱਟੇ ਸੀਗੇ ਐਟਮ ਬੰਬ, ਜਿਨ੍ਹਾਂ ਦੇ ਨਾਲ ਫਿਰ ਜਿਹੜਾ ਜਪਾਨ ਸੀਗਾ ਉਹਨੂੰ ਹੱਥ ਖੜੇ ਕਰਨੇ ਪਏ ਸੀਗੇ। ਤੇ ਉਸ ਵੇਲੇ ਜਿਹੜਾ ਫਿਰ ਇਹ ਕੋਰੀਆ ਸੀਗਾ ਜਪਾਨ ਦੇ ਰੂਲ ਦੇ ਥੱਲੇ, ਇਹਨੂੰ ਫਿਰ ਦੋ ਹਿੱਸਿਆਂ ਦੇ ਵਿੱਚ ਲੜਾਈ ਖਤਮ ਹੋਣ ਤੋਂ ਅੱਧਾ ਜਿਹੜਾ ਸੀ ਉਹ
0: ਜਿਸ ਤਰ੍ਹਾਂ ਸਾਨੂੰ ਜਿੱਦਾਂ ਸਾਡੇ ਇੰਡੀਆ ਨੂੰ ਅੰਗਰੇਜ਼ ਜਾਣ ਲੱਗੇ ਦੋ ਹਿੱਸਿਆਂ ਚ ਵੰਡ ਗਏ,
1: ਦੋ ਹਿੱਸਿਆਂ ਚ ਬਿਲਕੁਲ ਬਿਲਕੁਲ
0: ਕਰਕੇ ਕਿ ਇਹਨਾਂ ਦੀ ਤਾਕਤ ਨਾ ਬਣੀ ਰਹੇ, ਹੈ ਨਾ
1: ਬਿਲਕੁਲ ਬਿਲਕੁਲ ਤੁਹਾਡੀ ਗੱਲ 16 ਨੇ ਸਹੀ ਆ। ਤੇ ਇਹ ਫਿਰ ਜਿਹੜਾ ਸੀ ਇੱਕ ਪਾਸਾ ਜਿਹੜਾ ਸੀ ਉਹ ਸੋਵੀਅਤ ਯੂਨੀਅਨ ਨੇ ਲੈ ਰਿਹਾ ਤੇ ਦੂਸਰਾ ਪਾਸਾ ਜਿਹੜਾ ਸੀਗਾ ਉਹ ਅਮਰੀਕਾ ਨੇ ਸਾਂਭ ਲਿਆ ਸੀਗਾ। ਤੇ ਫਿਰ ਇਹਨਾਂ ਨੇ ਖੱਕ ਸਾਹਿਬ ਜਿਹੜਾ 1947 ਵਿੱਚ ਕੋਰੀਆ ਜਿਹੜਾ ਸੀਗਾ ਇਹਦੇ ਵਿੱਚ ਪਹਿਲਾਂ ਦੇਖੋ ਇਹ ਹੌਲੀ ਹੌਲੀ ਗੱਲਾਂ ਹੁੰਦੀਆਂ ਔਰ ਇਹੀ ਜਿਹੜਾ ਅੱਜ ਕੱਲ ਉੱਥੇ ਆਪਣੇ ਗਾਜ਼ਾ ਦੇ ਵਿੱਚ ਹੋ ਰਿਹਾ ਤੇ ਲਿਬਨਾਨ ਦੇ ਵਿੱਚ ਹੋਵੇ ਉਹ ਵੀ ਇਹੀ ਗੱਲ ਹੈ।
0: ਇਹੀ ਹੈ ਬਿਲਕੁਲ ਸਹੀ ਕਹਿ ਰਹੇ।
1: ਹਾਂਜੀ ਤੇ ਫੇਰ ਇਹਨਾਂ ਨੇ ਖੱਕ ਸਾਹਿਬ ਜੀ ਉਹ ਜਦੋਂ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ ਪਹਿਲਾਂ ਉਹਨੂੰ ਦੋ ਹਿੱਸਿਆਂ ਚ ਵੰਡ ਕੇ ਥੋੜਾ ਵਿਚਾਰੋ ਦੋ ਚਾਰ ਸਾਲ ਆਪ ਰਾਜ ਕੀਤਾ ਤੇ ਉਦੋਂ ਬਾਅਦ ਖੱਕ ਸਾਹਿਬ ਜੀ 1947 ਦੇ ਵਿੱਚ ਫੇਰ ਦੋਨਾਂ ਜਿਹੜਾ ਅਮਰੀਕਾ ਦਾ ਕੰਟਰੋਲ ਥੱਲੇ ਸੀਗਾ ਕੋਰੀਆ ਤੇ ਦੂਸਰਾ ਰੂਸ ਦਾ ਇਹਨਾਂ ਦੇ ਵਿੱਚ ਫਿਰ ਦੋ ਵੱਖਰੀਆਂ ਵੱਖਰੀਆਂ ਗੌਰਮੈਂਟਾਂ ਜਿਹੜੀਆਂ ਸਟੈਬਲਿਸ਼ ਕਰ ਦਿੱਤੀਆਂ ਗਈਆਂ। ਜਦੋਂ ਉਹ ਹੋ ਗਈਆਂ ਸਟੈਬਲਿਸ਼ ਗੌਰਮੈਂਟਾਂ ਤੇ ਫੇਰ 1953 ਵਿਚ ਉਹ ਪੱਕੇ ਤੌਰ ਤੇ ਜਿਹੜਾ ਸੀਗਾ ਦੋਨਾਂ ਪਾਸਿਆਂ ਨੇ ਆਪਣੀਆਂ ਆਪਣੀਆਂ ਫੌਜਾਂ ਕੁਛ ਉਹਨਾਂ ਨੂੰ ਹਥਿਆਰ ਦੇ ਦਿੱਤੇ ਤੇ ਫਿਰ ਉਹ ਟੋਟਲੀ ਸੈਪਰੇਟ ਕੰਟਰੀ ਹੋ ਗਏ ਆ। ਤੇ ਆਪਾਂ ਵੈਸੇ ਆ ਹੁਣ ਵੀ ਪਿਛਲੇ 2-4-5-7 ਸਾਲਾਂ ਦੇ ਵਿਚ ਜਦੋਂ ਕੋਰੀਆ ਦੀ ਕੋਈ ਗੱਲ ਹੁੰਦੀ ਆ ਉਹ ਜਿਹੜਾ ਨਾਰਥ ਕੋਰੀਆ ਵਾਲਾ ਹੈ ਉਹ ਹਮੇਸ਼ਾ ਇਹੀ ਕਹਿੰਦਾ ਭਈ ਅਸੀਂ ਤਾਂ ਇੱਕੋ ਕੰਟਰੀ ਅਸੀਂ ਇਕੱਠੇ ਹੋਣਾ ਆ, ਪਰ ਖੱਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਭਈ ਉਹ ਕੱਟ ਲੈਂਦੀ ਆ ਪਰ ਉਂਗਲਾਂ ਵਾਲੇ ਨਹੀਂ ਕੱਟਣ ਦਿੰਦੇ।
0: ਉਹ ਸਿਰਫ ਚੀਮਾ ਸਾਹਿਬ ਉਹਦਾ ਰੀਜ਼ਨ ਇਹ ਹੈ ਕਿ ਇੱਧਰ ਅਮਰੀਕਾ ਉੱਧਰਲੀ ਸਟਰੋਂਗਲੀ ਸਾਊਥ ਕੋਰੀਆ ਦੇ ਨਾਲ ਬੈਠਾ,
1: ਬਿਲਕੁਲ
0: ਉਧਰਲੇ ਬੰਨੇ ਰੂਸ ਬੈਠਾ ਜਾਂ ਚਾਈਨਾ ਬੈਠਾ ਜੋ ਕੁਛ ਵੀ ਆ ਉਹਦੇ ਸੰਬੰਧ ਆ, ਪਰ ਇਧਰੋਂ ਜਿਹੜਾ ਹੈਗਾ ਨਾ ਉਹ ਖਤਰਾ ਹੋਣ ਕਰਕੇ ਉਹ ਕਵਰ ਨੀ ਕਰ ਰਿਹਾ। ਨਹੀਂ ਤੇ ਮੈਨੂੰ ਲੱਗਦਾ ਜੇ ਅਮਰੀਕਾ ਉੱਥੇ ਨਾ ਹੁੰਦਾ ਤੇ ਹੁਣ ਤੱਕ ਉਹਨੇ ਇਹਨੂੰ ਧੂ ਲੈਣਾ ਸੀ ਨਾਲ,
1: ਇਕੱਠਾ ਹੋ ਜਾਣਾ ਸੀ, ਬਿਲਕੁਲ ਇੱਕ ਬਣ ਜਾਣਾ ਸੀ ਦੋਤੋਂ। ਇਹ ਜਿਆਦਾ ਜਿਹੜਾ ਆ ਉਹ ਅੱਗ ਲਾਉਣ ਵਾਲੇ ਆ ਜਿਹੜੇ ਉਹ ਨਹੀਂ ਉਹਨਾਂ ਨੂੰ ਇਕੱਠੇ ਹੋਣ ਦਿੰਦੇ। ਪਰ ਹੁਣ ਪਿਛਲੇ ਥੋੜੇ ਮਹੀਨਿਆਂ ਤੋਂ ਕੁਛ ਕੁ ਮਹੀਨਿਆਂ ਤੋਂ ਕੋਰੀਆ ਜਿਹੜਾ ਨਾਰਥ ਕੋਰੀਆ ਆ ਉਹ ਕਹਿੰਦਾ ਵੀ ਨਹੀਂ ਇਹ ਗੱਲ ਬਣਦੀ ਨੀ ਲੱਗਦੀ ਤੇ ਇਸ ਕਰਕੇ ਜਿਹੜਾ ਇਕੱਲੇ ਇਕੱਲੇ ਰਹਿਣਾ ਜ਼ਰੂਰੀ ਆ। ਤੇ ਇਹ ਅਗਸਤ 10 ਤੇ 11 ਜਿਹੜਾ ਸੀਗਾ 1945 ਦਾ ਯੂ ਐਸ ਕਰਨਲ ਜਿਹੜਾ ਸੀਗਾ ਇੱਕ ਉਹਨੇ ਜਿਹੜੀ ਉਹ ਆਹ ਲਾਈਨਾਂ ਹੁੰਦੀਆਂ ਨਾ ਧਰਤੀ ਤੇ ਖਿੱਚੀਆਂ ਉੱਤੇ ਉਹ ਕਰਕ ਰੇਖਾ ਤੇ ਇਹ ਹੋਰ ਆਪਣਾ ਜਿਹੜੀ 38ਵੀਂ ਪੈਰਲਲ ਲਾਈਨ ਹੈਗੀ ਆ ਉਹ ਜਿਹੜੀ ਆ ਇਹਨਾਂ ਦੋਨਾਂ ਕੰਟਰੀਆਂ ਨੇ ਫਿਰ ਆਪਸ ਵਿਚ ਸਮਝੌਤਾ ਕਰ ਲਿਆ ਵੀ ਇਹਦੇ ਜਿਹੜਾ ਦੱਖਣ ਵੱਲ ਦਾ ਪਾਸਾ ਆ ਉਹ ਸਾਊਥ ਕੋਰੀਆ ਨੇ ਲੈ ਲਿਆ ਤੇ ਇਹਦੇ ਉੱਤਰ ਵੱਲ ਦਾ ਪਾਸਾ ਜਿਹੜਾ ਉਹ ਨਾਰਥ ਕੋਰੀਆ ਨੇ। ਫਿਰ ਉਸ ਵੇਲੇ
0: ਚੀਮਾ ਸਾਹਿਬ ਨਾਰਥ ਕੋਰੀਆ ਦੇ ਵਿਚ ਫਿਰ ਜਦੋਂ ਰਾਜ ਚੇਂਜ ਹੋਏ ਆ ਸਾਊਥ ਦਾ ਨਾਰਥ ਦਾ ਇੱਥੇ ਤੇ ਡੈਮੋਕ੍ਰੇਸੀ ਰਹੀ ਨਾ ਤੇ ਉਹਦੇ ਬੰਨੇ ਫਿਰ ਬਾਦਸ਼ਾਹ ਉਹ ਕਿੱਦਾਂ ਉਹਨਾਂ ਨੇ ਜਪਾਨ ਨੇ ਫਿਰ ਉਹਨੂੰ ਅਨਾਊਂਸ ਕਰਤਾ ਲੈ ਵੀ ਤੂੰ ਸੰਭਾਲ ਲੈ।
1: ਜਪਾਨ ਨੇ ਤਾਂ ਫਿਰ ਸੰਭਾਲਣਾ ਕੀ ਸੀ, ਜਪਾਨ ਤੋਂ ਤਾਂ ਫਿਰ ਖੋ ਲਿਆ ਨਾ ਸੋਵੀਅਤ ਯੂਨੀਅਨ ਤੇ ਅਮਰੀਕਾ ਉਦੋਂ ਦੋਨੇ ਇੱਕ ਪਾਸੇ ਸੀਗੇ ਨਾ ਜਪਾਨ ਦੇ ਖਿਲਾਫ,
0: ਠੀਕ ਹੈ,
1: ਕਿਉਂਕਿ ਇਹ ਦੋਨੇ ਇੱਕ ਪਾਸੇ ਸੀ ਨਾ ਉਹਦੇ ਮਤਲਬ ਜਰਮਨ ਦੇ ਤੇ ਉਹ ਜਿਹੜੇ ਉਧਰ ਮੇਰਾ ਖਿਆਲ ਚਾਰ ਕੰਟਰੀ ਸੀ, ਇੱਕ ਜਰਮਨ ਸੀਗਾ ਤੇ ਦੂਸਰਾ ਸੀਗਾ ਉਹ ਆਪਣੇ ਮੇਰਾ ਖਿਆਲ ਇਟਲੀ ਵੀ ਉਧਰ ਸੀਗਾ, ਉਹ ਚਾਰ ਕੰਟਰੀ ਸੀਗੇ ਜਿਹੜੇ ਜਰਮਨ ਦੇ ਨਾਲ ਰਲੇ ਹੋਏ ਸੀ। ਜਦੋਂ ਉਹਨਾਂ ਦੀ ਹਾਰ ਮੰਨ ਲਈ ਉਹਨਾਂ ਨੇ ਫੇਰ ਜਿਹੜਾ ਸੀਗਾ ਫੇਰ ਤੁਹਾਨੂੰ ਪਤਾ ਵੀ ਰੂਸ ਨੇ ਤੇ ਅਮਰੀਕਾ ਨੇ ਜਪਾਨ ਨੂੰ ਕਹਿਤਾ ਵੀ ਤੂੰ ਇੱਥੋਂ ਭੱਜ ਗਿਆ ਹੁਣ ਇੱਥੇ ਸਾਡਾ ਰਾਜ ਹੋਊਗਾ, ਫੇਰ ਇਹਨੇ ਆਪਸ ਵਿਚ ਜਿਹੜਾ ਸੀ ਉਹਦੇ ਵੰਡੇ ਪਾ ਲਏ। ਤੇ 1947 ਵਿਚ ਉੱਤਰੀ ਅਤੇ ਦੱਖਣੀ ਕੋਰੀਆ ਵਿਚ ਦੋ ਵੱਖਰੀਆਂ ਵੱਖਰੀਆਂ ਗੌਰਮੈਂਟਾਂ ਜਿਹੜੀਆਂ ਬਣਾ ਦਿੱਤੀਆਂ ਸੀਗੀਆਂ ਤੇ ਉਹਦੇ ਵਿਚ ਅੱਧਾ ਜਿਹੜਾ ਸੀਗਾ ਉਹਦਾ ਨਾਂ ਰੱਖ ਦਿੱਤਾ ਉਹਨੇ ਪੀਪਲਸ ਰਿਪਬਲਿਕ ਆਫ ਕੋਰੀਆ ਤੇ ਦੂਸਰਾ ਜਿਹੜਾ ਸੀਗਾ ਦੱਖਣੀ ਕੋਰੀਆ ਉਹਦਾ ਰਿਪਬਲਿਕ ਆਫ ਕੋਰੀਆ ਬਣ ਗਿਆ ਸੀਗਾ। ਤੇ ਫੇਰ ਖੱਕ ਸਾਹਿਬ ਜੀ 1950 ਤੋਂ 1953 ਵਿਚ ਦੋਹਾਂ ਦੇ ਵਿਚ ਜਿਹੜੀ ਆ ਫਿਰ ਲੜਾਈ ਚੱਲੀ, 3 ਸਾਲ ਚੱਲਦੀ ਰਹੀ ਤੇ ਉਸ ਤੋਂ ਬਾਅਦ ਫਿਰ ਪੱਕੇ ਤੌਰ ਤੇ ਦੋਹਾਂ ਭਰਾਵਾਂ ਵਿਚ ਪੱਕੀ ਦੁਸ਼ਮਣੀ ਜਿਹੜੀ ਆ ਪੈ ਗਈ ਤੇ ਮੁੜ ਕਦੇ ਇਕੱਠੇ ਨਹੀਂ ਬੈਠਣ ਦਾ ਉਹਨਾਂ ਨੇ ਜਿਹੜਾ ਸੀਗਾ ਫੈਸਲਾ ਉਹ ਕਰ ਲਿਆ ਸੀਗਾ। ਤੇ ਜੁਲਾਈ 29 1953 ਵਾਲੇ ਦਿਨ ਦੋਹਾਂ ਵਿਚਕਾਰ ਇੱਕ ਬਹੁਤ ਚੌੜੀ ਲਕੀਰ ਜਿਹਨੂੰ ਡੀਮਿਲਟਰਾਈਜ ਜ਼ੋਨ ਕਹਿੰਦੇ ਆ ਨਾ, ਦੋਨਾਂ ਦੇ ਵਿਚਾਲੇ ਉਹਨਾਂ ਨੇ ਜਿੱਦਾਂ ਲਾ ਲਓ ਭਾਈ ਅੱਧਾ ਮੀਲ ਜਾਂ ਜਿੰਨਾ ਵੀ ਹੈਗੀ ਉਹ ਇੱਕ ਪੱਟੀ ਜੇ ਬਣਾਈ ਹੋਈ ਆ ਉਹਦੇ ਉਹ ਇੱਕ ਦੂਸਰੇ ਪਾਸੇ ਨਹੀਂ ਜਾ ਸਕਦੇ ਤੇ ਵਿਚਾਲੇ ਜਿਹੜਾ ਖਾਲੀ ਏਰੀਆ ਜਿਹੜਾ ਰੱਖਿਆ ਹੋਇਆ ਆ ਤੇ ਉਦੋਂ ਤੋਂ ਇਹ ਸਾਰੀ ਜਿਹੜੀ ਗੱਲਬਾਤ ਆ ਇਹ ਚੱਲ ਰਹੀ ਆ। ਜੀ ਹਿਸਟਰੀ ਖੱਕ ਸਾਹਿਬ ਜੀ ਹੋਰ ਵੀ ਬੜੀ ਲੰਮੀ ਹੈ, ਇਹ ਕਈ 100 ਸਾਲ ਯਾਦ ਵੀ ਰਿਹਾ। 1947 ਵਿਚ ਉੱਤਰੀ ਅਤੇ ਦੱਖਣੀ ਕੋਰੀਆ ਵਿਚ ਦੋ ਵੱਖਰੀਆਂ ਵੱਖਰੀਆਂ ਗੌਰਮੈਂਟਾਂ ਜਿਹੜੀਆਂ ਬਣਾ ਦਿੱਤੀਆਂ ਸੀਗੀਆਂ ਤੇ ਉਹਦੇ ਵਿਚ ਅੱਧਾ ਜਿਹੜਾ ਸੀਗਾ ਉਹਦਾ ਨਾਂ ਰੱਖ ਦਿੱਤਾ ਉਹਨੇ ਪੀਪਲਸ ਰਿਪਬਲਿਕ ਆਫ ਕੋਰੀਆ ਤੇ ਦੂਸਰਾ ਜਿਹੜਾ ਸੀਗਾ ਦੱਖਣੀ ਕੋਰੀਆ ਉਹਦਾ ਰਿਪਬਲਿਕ ਆਫ

0: ਹਾਂ ਵਿਚਕਾਰ ਇੱਕ ਬਹੁਤ ਚੌੜੀ ਲਕੀਰ ਜਿਹਨੂੰ ਡੀਮਿਲਟਰਾਈਜ ਜ਼ੋਨ ਕਹਿੰਦੇ ਆ, ਦੋਨਾਂ ਦੇ ਵਿਚਾਲੇ ਉਹਨਾਂ ਨੇ ਜਿੱਦਾਂ ਲਾ ਲਓ ਅੱਧਾ ਮੀਲ ਜਾਂ ਜਿੰਨਾ ਵੀ ਹੈਗੀ ਉਹ ਇੱਕ ਪੱਟੀ ਜੇ ਬਣਾਈ ਹੋਈ ਆ, ਉਹਦੇ ਉਹ ਇੱਕ ਦੂਸਰੇ ਪਾਸੇ ਨਹੀਂ ਜਾ ਸਕਦੇ ਤੇ ਵਿਚਾਲੇ ਜਿਹੜਾ ਖਾਲੀ ਏਰੀਆ ਜਿਹੜਾ ਰੱਖਿਆ ਹੋਇਆ ਆ, ਤੇ ਉਦੋਂ ਤੋਂ ਇਹ ਸਾਰੀ ਜਿਹੜੀ ਗੱਲਬਾਤ ਆ ਇਹ ਚੱਲ ਰਹੀ ਹੈ ਜੀ। ਹਿਸਟਰੀ ਖਾਕ ਸਾਹਿਬ ਜੀ ਹੋਰ ਵੀ ਬੜੀ ਲੰਮੀ ਹੈ, ਇਹ ਕਈ ਸੌ ਸਾਲ ਯਾਦ ਵੀ ਰਿਹਾ ਕੱਲਾ, ਤੇ ਪਰ ਫੇਰ ਨਾਲ ਦੇ ਜਿਹੜੇ ਮੁਲਕ ਸੀਗੇ ਉਹ ਉਹਨਾਂ ਨੇ ਇਹਨੂੰ ਜਿਹੜਾ ਉਹ
1: ਪਹਿਲਾਂ ਤੋਂ ਚੱਲਦਾ ਆ ਰਿਹਾ ਜੀ, ਮੁਲਕ ਖੋਹਣਾ, ਕੁੱਟਣਾ ਲੋਕਾਂ ਨੂੰ, ਫੇਰ ਉੱਥੇ ਆਪਣੀ ਸਰਕਾਰ ਬਣਾਉਣੀ, ਫੇਰ ਜਦੋਂ ਪ੍ਰੈਸ਼ਰ ਪੈਣਾ ਫੇਰ ਛੱਡ ਕੇ ਭੱਜ ਜਾਣਾ, ਲੁੱਟ ਲੱਟ ਕੇ ਲੁੱਟਣ ਵਾਲੇ ਜਿਹੜੇ ਸੀ ਅੱਜ ਉਹ ਵੀ ਕੋਈ ਏਡੇ ਅਮੀਰ ਨਹੀਂ ਰਹਿ ਗਏ।
0: ਹੁਣ
1: ਸਾਊਥ ਕੋਰੀਆ ਦੇ ਬਰਾਬਰ ਮੈਨੂੰ ਲੱਗਦਾ ਕਿ ਇੰਗਲੈਂਡ ਨਹੀਂ ਹੈਗਾ,
0: ਨਹੀਂ ਲੱਗਦਾ ਨੀ ਬਿਲਕੁਲ, ਤੁਹਾਡੀ ਗੱਲ ਸਹੀ ਆ
1: ਬਿਲਕੁਲ
0: ਬਿਲਕੁਲ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਦੀ ਜਿਹੜੀ ਅੱਜ ਦੀ ਗੱਲਬਾਤ ਹੈਗੀ ਆ, ਉਹਦੇ ਵਿੱਚ ਇਜ਼ਰਾਇਲ ਤੇ ਲਬਨਾਨ ਵਿੱਚ ਜਿਹੜੀ ਲੱਗੀ ਲੜਾਈ ਆ ਉਹ ਬੰਦ ਹੋਣੀ ਸੀ, ਪਰ ਉਹਦੀ ਕੋਈ ਗੱਲ ਸਿਰੇ ਨਹੀਂ ਚੜ ਰਹੀ, ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜਦੋਂ ਸੀਜ਼ ਫਾਇਰ ਕੀਤਾ ਸੀ ਨਾ, ਇਹਨਾਂ ਦਾ ਸਮਝੌਤਾ ਹੋਇਆ ਸੀਗਾ ਲਬਨਾਨ ਦਾ ਜਿਹੜੇ ਵਿੱਚ ਹਿਜ਼ਬੁੱਲਾ ਹੈਗਾ ਤੇ ਇਰਾਨ, ਇਹਨਾਂ ਨੇ ਲੜਾਈ ਬੰਦ ਕਰਨ ਦਾ ਜਿਹੜਾ ਕਿਹਾ ਸੀਗਾ, ਪਰ ਨੇਤਾਨਯਾਹੂ ਜਿਹੜੇ ਉਹਨੇ ਇੱਕ ਦਿਨ ਵੀ ਲੜਾਈ ਬੰਦ ਨਹੀਂ ਕੀਤੀ, ਉਦੋਂ ਦਾ ਉਹ ਘਾਟ ਹੋਈ ਆ ਜੋ ਕੁਛ ਉਹ ਗਾਜ਼ਾ ਦੇ ਵਿੱਚ ਕੀਤਾ ਸੀਗਾ, ਉਹੀ ਜਿਹੜਾ ਅਜੇ ਤਿਕਰ ਵੀ ਸ਼ੁਰੂ ਆ, ਉਹ ਹਟਦਾ ਨੀ ਤੇ ਉਹਨੇ ਹਟਣਾ ਵੀ ਹੈ ਨੀ ਜਦੋਂ ਤੱਕ ਛਿੱਤਰ ਨੀ ਪੈਂਦੇ। ਹਾਂਜੀ, ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਇਹਦੇ ਤੋਂ ਗੱਲਬਾਤ ਜਿਹੜੀ ਚੱਲ ਰਹੀ ਆ ਉਹਦੇ ਤੋਂ ਏਦਾਂ ਲੱਗ ਰਿਹਾ ਵੀ ਜਿਹੜਾ ਇਜ਼ਰਾਇਲ ਆ ਉਹਨੇ ਦੇਖਿਆ ਵੀ ਇਰਾਨ ਵੱਲੋਂ ਤਾਂ ਮੇਰੇ ਪੈਣ ਲੱਗ ਪਿਆ ਛਿੱਤਰ ਤੇ ਨਾਲੇ ਅਮਰੀਕਾ ਦੇ ਛਿੱਤਰ ਪੈਣ ਲੱਗ ਪਿਆ, ਤੇ ਇਹਦੇ ਕਰਕੇ ਜਿਹੜਾ ਦੋਨਾਂ ਨੇ ਸਲਾਹ ਕਰ ਲਈ ਆਪਣੇ ਟਰੰਪ ਸਾਹਿਬ ਨੇ ਤੇ ਨੇਤਾਨਯਾਹੂ ਨੇ ਕਿ ਭਾਈ ਮੈਂ ਅਸੀਂ ਇਧਰ ਇਰਾਨ ਨਾਲ ਲਾਣੋ ਹਟ ਜਾਂਦੇ ਹਾਂ ਤੇ ਤੂੰ ਇਧਰ ਆ ਜਿਹੜਾ ਉਹ ਆਪਣਾ ਸ਼ੁਰੂ ਰੱਖ ਕਾਰੋਬਾਰ, ਅਸੀਂ ਤੈਨੂੰ ਹਥਿਆਰ ਦੇਈ ਜਾਵਾਂਗੇ ਤੇ ਤੂੰ ਲਬਨਾਨ ਦਾ ਜਿਹੜਾ ਹੈਗੇ ਆ ਹਿਜ਼ਬੁੱਲਾ ਉਹਨਾਂ ਤੇ
1: ਜਿਹੜਾ ਇਸਰਾਇਲ ਹੈ ਨਾ ਉਹਦੀ ਜਿਹੜੀ ਪਕੜ ਹੈ ਨਾ ਇੱਥੇ ਅਮਰੀਕਾ ਚ ਆ ਸਾਰੀ ਦੁਨੀਆ ਦੇ ਵਿੱਚ।
0: ਹਾਂਜੀ ਬਿਲਕੁਲ ਬਿਲਕੁਲ,
1: ਉਹ ਜੋ ਕਹਿੰਦੇ ਤੇ ਉਹੀ ਕੁਛ ਹੁੰਦਾ ਕਿ
0: ਉਹੀ ਕੁਛ
1: ਪੈਸੇ ਦੇ ਉੱਪਰ ਵੀ ਡਾਲਰ ਦੇ ਉੱਪਰ ਵੀ ਹਰ ਜਗ੍ਹਾ ਦੇ ਉੱਪਰ ਤੇ ਉਹਨਾਂ ਦਾ ਹੋਲਡ ਆ
0: ਕੰਟਰੋਲ ਆ ਜੀ ਬਿਲਕੁਲ ਬਿਲਕੁਲ
1: ਕੰਟਰੋਲ ਆ, ਪਰ ਇਹ ਬੰਦਾ ਜਿਹੜਾ ਉੱਥੇ ਬਿਠਾ ਰੱਖਿਆ ਉਹ ਤੇ ਕਹਿੰਦਾ ਕਿ ਗੋਲੀ ਦਾ ਬਟਨ ਜਿਹੜਾ ਉਹ ਤੇ ਉਂਗਲ ਰੱਖੀ ਰੱਖੋ ਕਈ ਸਾਲਾਂ ਤੋਂ, ਇਹਨੂੰ ਦੱਬੀ ਜਾਓ ਬਸ ਖਿੱਚੀ ਜਾਓ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹੀ ਆ ਹਥਿਆਰ ਇਧਰੋਂ ਜਾਈ ਜਾਂਦੇ ਆ ਤੇ ਉਹ ਫਿਰ ਇਰਾਨ ਜਿਹੜਾ ਖਾਕਸਾ ਜੀ ਇਹਦੇ ਵਿੱਚ ਜਿਹੜਾ ਇਰਾਨ ਸੀਗਾ ਉਹਨੇ ਜਦੋਂ ਫਿਰ ਉਹ ਮਿਸਲਾਂ ਮੁਸਲਾਂ ਛੱਡੀਆਂ ਤੇ ਡਰੋਨ ਡਰਾਨ ਆ ਜਿਹੜੇ ਉਹਨਾਂ ਨੇ ਕੋਈ ਨੀ ਕੰਮ ਕੀਤਾ ਇਜ਼ਰਾਇਲ ਦੇ ਨੇ, ਫਿਰ ਉਹਨੇ ਕਿਹਾ ਬਜਾਰ ਇਹ ਤੋਂ ਮੈਂ ਬਚ ਰਹਿਣਾ ਹੁਣ, ਇਹਨੂੰ ਠੰਡਾ ਕਰੋ ਤੁਸੀਂ ਤੇ ਬਾਕੀ ਇਧਰ ਮੈਂ ਆਪਣਾ ਜਿਹੜਾ ਸ਼ੁਰੂ ਰੱਖਦਾ, ਤੇ ਇਸੇ ਕਾਰਨ ਮੇਰਾ ਖਿਆਲ ਆ ਉਹ ਹਟ ਨੀ ਰਿਹਾ ਤੇ ਉਹਨੇ
1: ਟਰੰਪ ਸਾਹਿਬ ਜਾ ਕੇ ਆਏ ਚਾਈਨਾ ਦੇ ਵਿੱਚ
0: ਜੀ,
1: ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿ ਉਹਦਾ ਕੋਈ ਨਿਕਲਿਆ ਉਹਦੇ ਵਿੱਚੋਂ ਕੋਈ ਗੱਲਬਾਤ ਹੋਈ?
0: ਨਹੀਂ ਜੀ, ਬਹੁਤਾ ਨਹੀਂ ਨਿਕਲਿਆ, ਕੋਈ ਕੁਛ ਨਹੀਂ, ਏਡੀ ਬਹੁਤੀ ਗੱਲਬਾਤ ਹੋਈ ਨਹੀਂ, ਗੱਲਾਂ ਬਾਤਾਂ ਤਾਂ ਬਹੁਤ ਹੋਈਆਂ ਪਰ ਉਹਦੇ ਵਿੱਚੋਂ ਕੋਈ ਜਿਹੜੇ ਸਿੱਟੇ ਆ ਬਹੁਤੇ ਵਧੀਆ ਨਿਕਲੇ ਨਹੀਂ। ਹਾਂਜੀ, ਮੈਨੂੰ ਨੀ ਲੱਗਦਾ ਵੀ ਇਹਨਾਂ ਦੀ ਕੋਈ ਗੱਲਬਾਤ ਆਪਸ ਵਿੱਚ ਹੀ ਹੋਣੀ ਆ, ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਨਾ ਚੀਨ ਨੇ ਦਬਣਾ ਤੇ ਨਾ ਹੀ ਟਰੰਪ ਸਾਹਿਬ ਦਬਣਾ ਚਾਹੁੰਦੇ ਆ, ਪਰ ਅਸਲੀ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਟਰੰਪ ਹੈ ਉਹਨੂੰ ਝੁਕਣਾ ਪੈਣਾ, ਜਿੰਨਾ ਚਿਰ ਉਹ ਝੁਕਦਾ ਨੀ ਉਨਾ ਚਿਰ ਕੋਈ ਗੱਲਬਾਤ ਨਹੀਂ ਹੋਣੀ, ਕਿਉਂਕਿ ਚੀਨ
1: ਚੀਮਾ ਸਾਹਿਬ ਕੋਈ ਗੱਲ ਨੀ ਹੁੰਦੀ, ਇਹਨੂੰ ਇਹ ਬੰਦਾ ਜਦੋਂ ਬਣਾ ਲੈਣਾ ਕਿ ਮੈਂ ਹੁਣ ਮਰ ਜਾਣਾ ਜਾਂ ਮਾਰ ਦੇਣਾ, ਉਦੋਂ ਕੰਮ ਖਰਾਬ ਹੁੰਦਾ ਕਈ ਵਾਰੀ,
0: ਕੰਮ ਖਰਾਬ ਹੁੰਦਾ ਬਿਲਕੁਲ,
1: ਸਿਆਸਤ ਐਸੀ ਚੀਜ਼ ਆ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਬੈਕਅਪ ਹੋਣਾ
0: ਪੈਂਦਾ ਆ ਬਿਲਕੁਲ,
1: ਇਹ ਨੀ ਹੁੰਦਾ ਕਿ ਤੁਸੀਂ ਹਰ ਗਏ ਆ, ਉਹਦੇ ਨਾਲ ਇਹ ਹੁੰਦਾ ਕਿ ਚਲੋ ਯਾਰ ਮਸਲੇ ਹੱਲ ਹੋ ਗਏ ਆ, ਇਹ ਮਸਲਾ ਸੀ ਥੋੜਾ ਜਿਹਾ, ਹੁਣ ਜੇ ਧੇੜੇ ਰਹੀਏ ਕਿ ਤੇਰਾ ਜਿਹੜਾ ਨਿਊਕਲੀਅਰ ਬੰਬ ਨਹੀਂ ਬਣ ਦੇਣਾ ਜਾਂ ਉਹ ਨਹੀਂ ਕਰਨ ਦੇਣਾ, ਉਹਦੇ ਨਾਲ ਫਿਰ ਕੀ ਹੋਏਗਾ, ਕੋਈ ਨਾ ਜੰਗਾਂ ਹੋਰ ਵਧੂਗੀ, ਜਦੋਂ ਤੁਸੀਂ ਥੋੜਾ ਜਿਹਾ ਜਿੱਦਾਂ ਹੁਣ ਰਸ਼ੀਆ ਕਹਿ ਰਿਹਾ ਕਿ ਉਹ ਯੂਰੀਨ ਜਿਹੜਾ ਹੈਗਾ ਮੈਨੂੰ ਦੇ ਦੇ, ਅਸੀਂ ਫੇਰ ਹੋ ਸਕਦਾ ਜੀ, ਉਹਨੇ ਆਲਰੇਡੀ ਸੁਣੇ ਚ ਵੀ ਹੈ ਉਹਨੇ ਬਣਾ ਲਈ ਆਲਰੇਡੀ ਇਰਾਨ ਨੇ,
0: ਇਹ ਵੀ ਹੋ ਸਕਦਾ ਜੀ ਕਿਸੇ ਹੱਦ ਤੀਕਰ, ਇਹ ਵੀ ਹੋ ਸਕਦਾ ਕਿ ਉਹਨੇ ਉਹ ਜਿਹੜਾ ਆ ਬੰਬ ਬਣਾਉਣ ਦੀ ਜਿਹੜੀ ਟੈਕਨੋਲੋਜੀ ਆ ਉਹਦੇ ਕੋਲ ਹੋਵੇ, ਤੇ ਉਹ ਜਾਂ ਤਾਂ ਉਹਨੇ ਆਲਰੇਡੀ ਬਣਾ ਲਿਆ ਆ ਤੇ ਜਾਂ ਫਿਰ ਉਹ ਬਹੁਤ ਜਲਦੀ ਜਿਹੜੀ ਉਹਨੇ ਬਣਾ ਸਕਣਾ ਆ, ਇਸੇ ਗੱਲ ਦਾ ਮੈਨੂੰ ਲੱਗਦਾ ਭੇ ਰੌਲਾ ਹੈਗਾ ਆ, ਤੇ ਜਦੋਂ ਉਹ ਬਣ ਗਿਆ ਖਾਕਸਾ ਵੀ, ਜੇ ਉਹਨੇ ਇਰਾਨ ਨੇ ਇਹ ਬਣਾ ਲਿਆ ਜਦੋਂ ਵੀ ਬਣਾ ਲਿਆ ਬੰਬ, ਤੇ ਉਸ ਵੇਲੇ ਫਿਰ ਜਿਹੜਾ ਇਜ਼ਰਾਇਲ ਆ ਉਹਨੂੰ ਜਿਹੜਾ ਆ ਫਿਰ ਜਿੱਦਾਂ ਹੁਣ ਚਾਮ ਲਿਆ ਹੋਇਆ ਉਹ ਨੇਤਾਨਯਾਹੂ, ਇਹ ਫਿਰ ਉਹਨੂੰ ਬੰਦ ਕਰਨਾ ਪਊਗਾ, ਤੇ ਮੁੜ ਕੇ ਜਿਹੜਾ ਇਹਨਾਂ ਦਾ 1948 ਦੇ ਵਿੱਚ ਜਾਂ ਫਿਰ ਉਹ ਬਾਅਦ ਚ ਵੀ 2-3 ਸਮਝੌਤੇ ਹੋਏ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਆਹ ਏਰੀਆ ਜਿਹੜਾ ਇੰਨਾ ਆ ਇਹ ਪਲਸਤੀਨ ਦਾ ਤੇ ਆਹ ਏਰੀਆ ਤੁਹਾਡਾ ਆ, ਉਹ ਜਿਹੜੀਆਂ ਪੁਰਾਣੀਆਂ ਹੱਦਾਂ ਹੈਗੀਆਂ ਉਸ ਵੇਲੇ ਦੀਆਂ ਨਿਯੁਕਤ ਕੀਤੀਆਂ, ਉੱਥੇ ਫਿਰ ਇਹਨਾਂ ਨੂੰ ਦੋਨਾਂ ਧਿਰਾਂ ਨੂੰ ਫੇਰ ਸਮਝੌਤਾ ਕਰਕੇ ਰਹਿਣਾ ਪਏਗਾ। ਸੋ ਉਹਨਾਂ ਚਿਰ ਜਿਹੜਾ ਇਸੇ ਤਰ੍ਹਾਂ ਜਿੰਨਾ ਚਿਰ ਇਜ਼ਰਾਇਲ ਆ ਜਿਹੜਾ

0: ਉਹਦੇ ਕੋਲ ਹਥਿਆਰ ਜ਼ਿਆਦੇ ਆ, ਪਰ ਖਾਕ ਸਾਹਿਬ ਜੀ ਜ਼ੋਰ ਲੱਗ ਗਿਆ ਅਮਰੀਕਾ ਦਾ ਵੀ,
1: ਹਥਿਆਰਾਂ ਦਾ ਕੰਮ ਹੀ ਨੀ ਰਹਿ ਗਿਆ ਜੀ, ਜਹਾਜ਼ਾਂ ਦਾ ਕੰਮ ਹੀ ਨੀ ਰਹਿ ਗਿਆ। ਇਹ ਇੱਕ ਨਵੀਂ ਟੈਕਨੋਲੋਜੀ ਦੀ ਇਹ ਜੰਗ ਹੋਈ ਹੈ ਜਿਹੜੀ ਹੋਈ ਇਸਰਾਇਲ ਦੇ ਨਾਲ, ਜੋ ਵੀ ਹੋਇਆ ਉਹ ਨਵੀਂ ਟੈਕਨੋਲੋਜੀ ਨਾਲ ਹੋਈ ਆ। ਉਹ ਕਹਿੰਦੇ ਨਾ ਆਰਮੀ ਦੀ ਲੋੜ ਆ, ਨਾ ਸਾਨੂੰ ਸ਼ਿਪਾਂ ਦੀ ਲੋੜ ਆ, ਨਾ ਜਹਾਜ਼ਾਂ ਦੀ ਲੋੜ ਆ। ਇੱਕ ਪਿੱਛੋਂ ਮਿਜ਼ਾਇਲ ਜੀ ਆਉਂਦੀ ਆ, ਉਹ ਦੋ ਚਾਰ ਪੰਜ ਬਿਲਡਿੰਗਾਂ ਬੜੇ ਬੜੀਆਂ ਢਹਿਰੀ ਢਾਹ ਢੂਹ ਕੇ ਤੇ ਪਰੇ ਮਾਰਦੀ ਹੈ। ਮਤਲਬ ਇਹ ਜੰਗ ਜਿਹੜੀ ਡਿਫਰੈਂਟ ਹੋ ਗਈ ਹੈ, ਇਸੇ ਕਰਕੇ
0: ਡਿਫਰੈਂਟ ਹੋ ਗਈ ਆ। ਬਿਲਕੁਲ,
1: ਇੰਡੀਆ ਨੇ ਐਸੀਆਂ ਐਸੀਆਂ ਮਿਜ਼ਾਇਲਾਂ ਬਣਾ ਰੱਖੀਆਂ ਵਾ, ਬਹੁਤ ਟੌਪ ਦੀਆਂ ਮਿਜ਼ਾਇਲਾਂ ਇਸ ਵੇਲੇ ਇੰਡੀਆ ਦੇ ਕੋਲ ਜਿਹੜੀਆਂ ਵੱਡੀਆਂ, ਪਤਾ ਨੀ ਕਿੰਨੇ ਕਿੰਨੇ ਹਜ਼ਾਰ ਮੀਲ ਤੱਕ ਜਿਹੜੀਆਂ ਮਾਰ ਕਰਨ ਵਾਲੀਆਂ ਤੇ ਮਿਜ਼ਾਇਲਾਂ ਹੈਗੀਆਂ ਇੰਡੀਆ ਦੇ ਕੋਲ। ਤਾਂ ਹੀ ਇੰਡੀਆ ਨੂੰ ਇਸ ਵੇਲੇ ਸਾਰੇ ਕੰਟਰੀ ਜਿਹੜੇ ਨਾ ਉਹ ਸਲਾਮ ਕਰਦੇ ਨੇ। ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਜੀਮਾ ਸਾਹਿਬ, ਜਦੋਂ ਜਿਹੜੇ ਜਮਾਨੇ ਚ ਅਸੀਂ ਆਏ ਨਾ, ਉਦੋਂ ਸਾਨੂੰ ਛੇੜਦੇ ਹੁੰਦੇ ਸੀ ਗੋਰੇ ਗਾਰੇ, ਹਿੰਦੂ ਹਿੰਦੂ ਹਿੰਦੂ, ਅਰਬ ਕੰਟਰੀਆਂ ਚ ਹਿੰਦੂ
0: ਹਨਾ,
1: ਹਿੰਦੂ ਆ ਗਏ। ਹੁਣ ਬੜੇ ਬੜੇ ਪਿਆਰ ਨਾਲ ਨਾਂ ਲੈਂਦੇ ਆ ਕਿ ਇੰਡੀਅਨ ਇੰਡੀਅਨ,
0: ਬਿਲਕੁਲ ਹਨਾ।
1: ਡਿਫਰੈਂਟ ਚੀਜ਼ਾਂ ਦਾ ਹੁੰਦਾ ਜਦੋਂ ਮੁਲਕ ਤੁਹਾਡਾ ਤਰੱਕੀ, ਇੱਕ ਵੱਡਾ ਮੁਲਕ ਹੈ ਨਾ ਸਾਡਾ, ਇੱਕ ਵੀ ਇਹ ਵੀ ਨਹੀਂ ਕਿ ਛੋਟਾ, ਦੁਨੀਆ ਦੀ ਸਭ ਤੋਂ ਵੱਡੀ ਤੇ ਪਾਪੂਲੇਸ਼ਨ ਅਸੀਂ ਆ।
0: ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ।
1: ਟੈਕਨੋਲੋਜੀ ਦੇ ਸੰਬੰਧ ਦੇ ਵਿੱਚ ਸਾਡੇ ਜਿਹੜੇ ਉੱਥੇ ਕੰਮ ਕਰਦੇ ਨਾ ਮਿਜ਼ਾਇਲਾਂ ਬਣਾਉਣ ਲਈ ਜਾਂ ਜੋ ਕੁਛ ਵੀ ਕਰਦੇ, ਉਹ ਬੜੇ ਕਾਰੀਗਰ ਬੰਦੇ, ਪੜ੍ਹੇ ਲਿਖੇ ਲੋਕ ਹੈਗੇ ਆ। ਇੰਡੀਆ ਕਿਤੇ ਬੈਕ ਨਹੀਂ ਹੈਗਾ, ਬੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇੰਡੀਆ ਭਾਵੇਂ ਮੋਦੀ ਨੂੰ ਹਜ਼ਾਰ ਗਾਲਾਂ ਕੱਢਣ ਲੋਕ ਜੋ ਮਰਜ਼ੀ ਕਹਿਣ, ਪਰ ਮੋਦੀ ਨੇ ਇਸ ਭਾਵਾਂ ਜੋ ਮਰਜ਼ੀ ਕਹਿ ਲੈਣ ਲੋਕ ਇਹ ਵਾ ਤਾਂ ਵੋ ਆ, ਪਰ ਉਹਨੇ ਇੱਕ ਕੰਟਰੀ ਨੂੰ ਇਹ ਸਟੈਂਡ ਦੇ ਦਿੱਤਾ, ਇਹ ਚ ਕੋਈ ਸ਼ੱਕ ਨਹੀਂ।
0: ਬਿਲਕੁਲ ਜੀ ਬਿਲਕੁਲ, ਉਹ ਸਟੈਂਡ ਆ ਜਿਹੜਾ ਖਾਕ ਸਾਹਿਬ ਜੀ ਪਹਿਲਾਂ ਤੋਂ ਜਿਹੜਾ ਆਪਣੇ ਸੀਗੀ ਇੰਦਰਾ ਗਾਂਧੀ ਤੇ ਉਸ ਤੋਂ ਬਾਅਦ ਮਨਮੋਹਨ ਸਿੰਘ ਆਏ ਆ, ਇਹਨਾਂ ਨੇ ਇੰਡੀਆ ਦਾ ਮਤਲਬ ਐਡਵਾਂਸ ਕੀਤੀ ਤੇ ਉਸ ਤੋਂ ਬਾਅਦ
1: ਖੜੀ ਕਰਤੀ ਸੀ ਨਾ ਇਹਦੀ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਅਗਲੀ ਗੱਲਬਾਤ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਰਮਨ ਦੇ ਜਿਹੜੇ ਚੈਂਸਲਰ ਹੈਗੇ ਆ, ਉੱਥੇ ਤੁਹਾਨੂੰ ਪਤਾ ਵੀ ਪ੍ਰਾਈਮ ਮਿਨਿਸਟਰ ਨਹੀਂ ਕਹਿੰਦੇ, ਉੱਥੇ ਚੈਂਸਲਰ ਆ ਜਿਹੜਾ ਉਹਦੇ ਕੋਲ ਪਾਵਰ ਹੁੰਦੀ ਆ, ਤੇ ਫਰੈਡਰਿਕ ਮੋਰਸ ਮਰਸ ਉਹਦਾ ਨਾਂ ਹੈਗਾ। ਉਹਨੇ ਖਾਕ ਸਾਹਿਬ ਜੀ ਇੱਕ ਜਿਹੜੀ ਆ ਗੱਲਬਾਤ ਕੀਤੀ ਆ, ਉਹਦੇ ਵਿੱਚ ਉਹਨੇ ਕਿਹਾ ਕਿ ਭਾਈ ਮੇਰੇ ਜਿਹੜੇ ਦੇਸ਼ ਦੇ ਲੋਕ ਹੈ ਨਾ, ਜਰਮਨ ਦੇ ਕਹਿਣ ਦਾ ਮਤਲਬ, ਭਈ ਇਹਨਾਂ ਵਾਸਤੇ ਮੈਂ ਕਦੇ ਨੀ ਇਹ ਸਲਾਹ ਦੇਊਂਗਾ ਕਿ ਤੁਸੀਂ ਜਾ ਕੇ ਅਮਰੀਕਾ ਵਿਚ ਜਾਂ ਪੜ੍ਹੋ ਤੇ ਜਾਂ ਉੱਥੇ ਜਾ ਕੇ ਰਹੋ, ਕਿਉਂਕਿ ਕਹਿੰਦਾ ਅਮਰੀਕਾ ਵਿਚ ਜਿਹੜਾ ਸਮਾਜਿਕ ਢਾਂਚਾ ਆ ਉਹ ਬਹੁਤ ਤੇਜ਼ੀ ਨਾਲ ਬਦਲ ਰਿਹਾ ਅਤੇ ਇਹਨੂੰ ਬਹੁਤ ਪੜ੍ਹੇ ਲਿਖੇ ਲੋਕਾਂ ਵਾਸਤੇ ਵੀ ਜਿਹੜੀ ਆ ਉੱਥੇ ਸਫਲਤਾ ਜਿਹੜੀ ਮਿਲਣੀ ਆ, ਸਫਲਤਾ ਦੇ ਮੌਕੇ ਅਵਸਰ ਵੀ ਜਿਹਨੂੰ ਆਪਾਂ ਕਹਿ ਦੇਈਦਾ ਉਹ ਬਹੁਤ ਘੱਟ ਆ, ਕਹਿਣ ਦਾ ਤੁਹਾਨੂੰ ਚਾਂਸ ਨਹੀਂ ਮਿਲਣਾ।
1: ਜਰਮਨ ਦੇ ਲੋਕ ਆ ਕੇ ਬਾਹਰ ਪੜ੍ਹਦੇ ਜੀ, ਉਹਨਾਂ ਦੀ ਆਪਣੀ ਪੜ੍ਹਾਈ ਬਹੁਤ ਤਕੜੀ ਆ, ਉਹਨਾਂ ਦਾ ਆਪਣਾ ਸਿਸਟਮ ਬਹੁਤ ਤਕੜਾ, ਉਹਨਾਂ ਦੀ ਮਸ਼ੀਨਰੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਟੌਪ ਕਲਾਸ ਦੇ ਉੱਪਰ ਗਿਣੀ ਜਾਂਦੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਥੇ ਆ ਕੇ ਪੜ੍ਹਨਾ, ਇੱਥੇ ਆ ਕੇ ਤੇ ਫਿਰ ਉਹ ਜਿੱਦਾਂ ਦੀ ਹੋਣਾ ਉਦਾਂ ਦੇ ਹੋਣਾ ਨਾਲ ਦਿਆਂ ਦੇ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹੀ ਆ। ਤੇ ਇਹਦੇ ਨਾਲ ਉਹਨਾਂ ਨੇ ਕਿਹਾ ਭਈ ਟਰੰਪ ਤੇ ਯੂਰੋਪੀਅਨ ਜਿਹੜੇ ਐਲਆਈਡੀ ਸੀਗੇ ਉਹਨਾਂ ਦੇ ਵਿੱਚ ਵੀ ਕਹਿੰਦੇ ਹੁਣ ਜਿਹੜੀ ਫ੍ਰਿਕਸ਼ਨ ਜਾਣੀ ਕਿ ਥੋੜਾ ਕਸਮ ਕਸੀ ਹੋਣ ਲੱਗ ਪਈ ਆ, ਇਹਦੇ ਕਾਰਨ ਵੀ ਉਹ ਕਹਿੰਦੇ ਆ ਵੀ ਇਰਾਨ ਦੇ ਨਾਲ ਜਿਹੜੀ ਲੱਗੀ ਲੜਾਈ ਆ ਇਹਦੇ ਕਾਰਨ ਵੀ ਨੇਟੋ ਤੇ ਅਮਰੀਕਾ ਵਿੱਚ ਆ ਜਿਹੜੇ ਉਹ ਸੰਬੰਧ ਠੀਕ ਨਹੀਂ ਹੈਗੇ। ਤੇ ਮਾਰਸ ਨੇ ਇਹ ਵੀ ਕਿਹਾ ਕਿ ਜਿਹੜਾ ਇਰਾਨ ਹੈਗਾ ਉਹਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਕਰ ਦਿੱਤਾ ਇਸ ਲੜਾਈ ਦੇ ਵਿੱਚ ਇਰਾਨ ਨੇ, ਔਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ। ਇਹ ਤਾਂ ਹੁਣ ਚਲੋ ਉਹ ਤਕੜਾ ਹੈਗਾ ਅਮਰੀਕਾ, ਉਹ ਹਥਿਆਰ ਹੈਗੇ, ਐਸੀ ਗੱਲ ਨਹੀਂ ਹੈਗੀ, ਪਰ ਇੱਕ ਵਾਰੀ ਉਹਨੇ ਜਿਹੜੀਆਂ ਸੀ
1: ਅਮਰੀਕਾ ਚਲਾਉਣੇ ਫਿਰ ਚੀਮਾ ਸਾਹਿਬ ਹੈ ਤੇ
0: ਹਾਂਜੀ
1: ਦੇ ਕੋਲ ਬਹੁਤ ਕੁਛ ਐਸੀਆਂ ਚੀਜ਼ਾਂ
0: ਬਿਲਕੁਲ ਬਿਲਕੁਲ
1: 4 ਘੰਟਿਆਂ ਦੇ ਵਿੱਚ ਜਿਹੜੇ ਮਰਜ਼ੀ ਮੁਲਕ ਨੂੰ।
0: ਹਾਂਜੀ ਹਾਂਜੀ,
1: ਜ਼ਿਆਦਾ ਜ਼ਬਰਦਸਤ ਸਿਸਟਮ ਹੈਗਾ ਅਮਰੀਕਾ ਦੇ ਕੋਲ, ਪਰ ਫਿਰ ਇੰਨਾ ਕਰਕੇ ਚੀਮਾ ਸਾਹਿਬ ਫਿਰ ਹੋਣਾ ਕੀ ਹੈ ਕਿ ਫਿਰ।
0: ਹਾਂਜੀ ਬਿਲਕੁਲ ਬਿਲਕੁਲ,
1: ਦੇਖੋ ਅੱਜ ਤੱਕ ਜਿਹੜੇ ਜਪਾਨ ਦੇ ਵਿੱਚ ਸਿੱਟਿਆ ਐਟਮ ਬੰਬ ਸਿੱਟਿਆ ਅਜੇ ਤੱਕ ਲੋਕ ਨਹੀਂ ਭੁੱਲਦੇ, ਅਜੇ ਤੱਕ ਗੱਲਾਂ
0: ਬਿਲਕੁਲ ਉਸੇ ਤਰ੍ਹਾਂ ਜੀ। ਅਜੇ ਤੀਕਰ ਵੀ ਉੱਥੇ ਦੀ ਮਿੱਟੀ ਆ ਜਿਹੜੀ ਉਸ ਇਲਾਕੇ ਦੀ ਜਿੱਥੇ ਉਹ ਡਿੱਗੀ ਆ, ਅਜੇ ਤੀਕਰ ਵੀ ਉੱਥੇ ਲੋਕਾਂ ਨੂੰ ਬਿਮਾਰੀਆਂ, ਅਪਾਹਜ ਲੋਕ ਜੰਮਦੇ ਆ, ਉਹ ਸਾਰਾ ਕੁਛ ਅਜੇ ਤੀਕਰ ਜਿਹੜੀ ਰੇਡੀਏਸ਼ਨ ਸੀਗੀ ਉਹਦਾ ਅਜੇ ਤੀਕਰ ਵੀ ਬਹੁਤ ਜਿਹੜਾ ਹੈਗਾ ਅਸਰ ਉੱਥੇ ਦੇ ਲੋਕਾਂ ਦੇ ਉੱਤੇ। ਤੇ ਫਿਰ ਜਰਮਨ ਵਿੱਚੋਂ ਖਾਕ ਸਾਹਿਬ ਜੀ ਉਹਨਾਂ ਨੇ ਇਹ ਵੀ ਕਿਹਾ ਭਈ ਟਰੰਪ ਨੇ ਹੁਣ ਇਰਾਨ ਦੇ ਨਾਲ ਤਾਂ ਜਿਹੜੀ ਉਹ ਲੜਾਈ ਲੱਗੀ ਆ ਉੱਥੋਂ ਤਾਂ ਜਲੀਲ ਹੋ ਹੀ ਗਏ ਆ ਟਰੰਪ ਸਾਹਿਬ, ਤੇ ਇਹਦੇ ਨਾਲ ਕਹਿੰਦੇ ਆ ਵੀ ਉਹਨੇ ਜਿਹੜੀ ਅਮਰੀਕਾ ਨੇ ਟਰੰਪ ਸਾਹਿਬ ਨੇ ਉਹ ਜਰਮਨ ਦੇ ਵਿੱਚੋਂ ਫੌਜੀ ਤੁਹਾਨੂੰ ਪਤਾ ਭਈ ਮੰਗਾ ਲਿਆ ਮੇਰਾ ਖਿਆਲ 5,000 ਕਿ 6,000 ਕਿੰਨਾ ਇੰਨਾ ਸੀਗਾ ਸ਼ਾਇਦ, ਉਹ ਨੰਬਰ ਤਾਂ ਹੁਣ ਮੈਨੂੰ ਯਾਦ ਨਹੀਂ।
1: ਤੇ
0: ਹਾਂਜੀ ਪਿੱਛੇ ਜਿਹੇ ਫੌਜੀ ਬੁਲਾ ਨਹੀਂ ਲਏ ਅਮਰੀਕਾ ਨੇ ਉਹ ਜਰਮਨ ਦੇ ਵਿੱਚ ਜਿਹੜੇ ਬੇਸ ਸੀਗੇ, ਹਾਂਜੀ ਇੱਕ ਵਾਪਸ ਸੱਦ ਲਏ ਸੀ। ਹਾਂਜੀ ਤੇ ਉਹਦੇ ਨਾਲ ਉਹਦੇ ਕਰਕੇ ਵੀ ਜਿਹੜਾ ਆ ਜਰਮਨ ਆ ਬਹੁਤਾ ਇਸ ਗੱਲ ਤੋਂ ਖੁਸ਼ ਨਹੀਂ ਹੈਗਾ ਕਿ ਭਾਈ ਇੰਨੇ ਚਿਰ ਤੋਂ ਅਸੀਂ ਤੇਰੇ ਨਾਲ ਰਲਿਓ ਆ, ਤੈਨੂੰ ਅਸੀਂ ਪੈਸੇ ਵੀ ਦਿੰਨੇ ਆ, ਫੰਡ ਵੀ ਦਿੰਨੇ ਆ ਸਾਡੀ ਰੱਖਿਆ ਵਾਸਤੇ, ਤੇ ਹੁਣ ਤੂੰ ਜਦੋਂ ਤੇਰਾ ਚਿੱਤ ਕੀਤਾ ਤੇ ਤੂੰ ਉੱਠ ਕੇ ਇਥੋਂ ਆਪਣੇ ਫੌਜੀ ਕੱਢ ਲਏ ਆ। ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਭਾਈ ਅਮਰੀਕਾ ਜਿਹੜਾ ਉਹ ਸਾਡੇ ਤੇ ਟੈਰਿਫ ਵੀ ਜਿਹੜੇ ਆ ਲਾਏ ਆ, ਉਹ ਵੀ ਜਿਹੜੀ ਆ ਸਾਨੂੰ ਉਹ ਪੁੱਗਦਾ ਨੀ। ਤੇ ਉਹਨੇ ਇਹ ਕਿਹਾ ਆ, ਇੱਕ ਉੱਥੇ ਮੀਟਿੰਗ ਹੋਈ ਸੀ ਕੈਥੋਲਿਕ ਕਨਵੈਨਸ਼ਨ ਜਿਹੜੀ ਆ ਜਰਮਨ ਦੇ ਵਿੱਚ ਕੀਤੀ ਸੀ, ਤੇ ਉੱਥੇ ਮਰਸ ਜਿਹੜੇ ਉੱਥੋਂ ਦੇ ਚੈਂਸਲਰ ਹੈਗੇ ਆ ਉਹਨਾਂ ਨੇ ਗੱਲਬਾਤ ਕਰਦਿਆਂ ਨੇ ਇਹ ਜਿਹੜੇ ਆ ਕਿਹਾ ਕਿ ਭਾਈ ਅਮਰੀਕਾ ਦੇ ਹਾਲਾਤ ਜਿਹੜੇ ਆ ਇਸ ਵੇਲੇ ਠੀਕ ਨੀ, ਜਿਸ ਕਾਰਨ ਮੈਂ ਜਰਮਨ ਦੇ ਲੋਕਾਂ ਵਾਸਤੇ ਜਿਹੜਾ ਜਰਮਨ ਵਿਚ ਰਹਿਣਾ ਹੀ ਸੁਰੱਖਿਅਤ ਸਮਝਦਾ ਆ। ਇਹ ਵੀ ਕਿਹਾ ਕਿ ਇਸ ਵਕਤ ਜਰਮਨੀ ਦੇ ਲੋਕਾਂ ਵਾਸਤੇ ਜਿਹੜਾ ਆ ਉਹ ਜਰਮਨ ਤੋਂ ਬਾਹਰ ਹੋਰ ਕਿਸੇ ਵੀ ਦੇਸ਼ ਦੇ ਵਿਚ ਰਹਿਣਾ ਜਿਹੜਾ ਉਹ ਮੁਨਾਸਿਬ ਨਹੀਂ ਹੈ, ਤੇ ਕਿਉਂਕਿ ਉੱਥੇ ਜਿਹੜੀ ਐਜੂਕੇਸ਼ਨ ਹੈ ਜਰਮਨ ਦੇ ਜਿਹੜੀ ਆ ਬਰਾਬਰ ਨਹੀਂ ਹੈ। ਤੇ ਬਾਕੀ ਖੱਖ ਸਾਹਿਬ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਜਰਮਨ ਆ ਜਿਹੜਾ ਉਹ ਖੱਖ ਸਾਹਿਬ ਜੀ ਕਾਰਾਂ ਦਾ ਐਕਸਪੋਰਟ ਬਹੁਤ ਕਰਦਾ ਔਰ ਕਾਰਾਂ ਬਹੁਤ ਮਹਿੰਗੀਆਂ ਜਰਮਨ ਦੀਆਂ,
1: ਬਿਲਕੁਲ ਵੱਡੀ ਵੱਡੀ ਸਭ ਤੋਂ ਮਹਿੰਗੀਆਂ ਗੱਡੀਆਂ
0: ਮਹਿੰਗੀਆਂ ਗੱਡੀਆਂ ਉਹ ਬਣਾਉਂਦੇ ਆ, BMW ਹੋਈ ਜਾਂ ਆਹ ਦੂਸਰੀ ਹੋਈ ਜਿਹੜੀ ਆ ਮਰਸੀਡੀਜ਼ ਬੈਂਜ਼ ਹੋਈ, ਤੇ ਬਾਕੀ ਉਹ ਸਪੋਰਟਸ ਕਾਰਾਂ ਬਣਾਉਣ ਵਾਲੇ ਆ ਜਿਹੜੇ ਆਹ ਕੀ ਇਹਨਾਂ ਦਾ ਨਾਂ ਆ ਆਪਣੀ
1: ਗੱਡੀ ਦਾ ਨਾਂ,
0: ਹਾਂਜੀ ਗੱਡੀਆਂ ਜਰਮਨ ਪੋਰਸ਼ਾ, ਹਾਂਜੀ ਪੋਰਸ਼ਾ ਹੋਈ, ਵੋਕਸ ਵੈਗਨ ਹੋਈ, ਇਹ ਗੱਡੀਆਂ ਜਿਹੜੀਆਂ ਉਹਦੀਆਂ। ਇਸ ਕਰਕੇ ਉਹਨੇ ਜਿਹੜਾ ਇਸ ਗੱਲ ਨੂੰ ਬੁਰਾ ਕਿਹਾ ਕਿ ਕਾਰਾਂ ਦੇ ਉੱਤੇ ਬੇਸਿਕਲੀ ਉਹਨੇ ਸ਼ੋਰਟ ਸ਼ਬਦਾਂ ਦੇ ਵਿੱਚ ਜੇ ਆਪਾਂ ਕਹਿਣਾ ਤਾਂ ਉਹਨੇ ਇਹੀ ਕਿਹਾ ਵੀ ਭਾਈ ਕਾਰਾਂ ਹੀ ਤਾਂ ਸਾਡੀਆਂ ਵਿਕਦੀਆਂ ਦੁਨੀਆਂ ਦੇ ਵਿੱਚ ਸਭ ਤੋਂ ਵੱਧ,
1: ਅਮਰੀਕਾ ਦੇ ਵਿੱਚ ਵੀ ਚੀਮਾ ਸਾਹਿਬ ਜਿੰਨੀਆਂ ਵੀ ਇਸ ਵੇਲੇ ਵੱਡੀਆਂ ਫੈਕਟਰੀਆਂ ਕੰਪਨੀਆਂ ਬਣਾ ਰਹੀਆਂ ਕੁਝ ਚੀਜ਼ਾਂ ਸਾਰੀਆਂ ਜਰਮਨ ਦੀਆਂ ਹੈਗੀਆਂ,
0: ਹਾਂਜੀ ਮਸ਼ੀਨਰੀ ਬਹੁਤ ਆ ਖਾਸ ਸਾਹਿਬ ਜੀ, ਹਰ ਤਰ੍ਹਾਂ ਦੀ ਮਸ਼ੀਨਰੀ ਐਕਸਪੋਰਟ ਕਰਦਾ ਜਰਮਨ ਆ ਜਿਹੜਾ। ਤੇ ਉੱਥੇ ਦੇ ਲੋਕ ਆ ਜਿਹੜੇ ਉਹ ਬੜੇ ਖਾਸ ਸਾਹਿਬ ਜੀ, ਦੋ ਮੁਲਕ ਹੈ ਨਾ ਜਿਹੜੇ ਅਮਰੀਕਾ ਨੇ ਤਰੱਕੀ ਤਾਂ ਬਹੁਤ ਕੀਤੀ ਐਸੀ ਗੱਲ ਨੀ, ਪਰ ਜਿਹੜੇ ਅਮਰੀਕਾ ਦੇ ਲੋਕ ਹੈ ਇਹਨਾਂ ਦੇ ਵਿੱਚ ਨਾ ਜਿਹੜੀ ਆ ਇੱਕ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਪ੍ਰੀਤ ਨੀ ਹੈਗੀ, ਪ੍ਰੀਤ ਨਾਲ ਕੰਮ ਕਰਨ ਦੀ ਜਿਹੜੀ ਆ ਉਹ ਨਹੀਂ, ਇੱਥੇ ਤਾਂ ਹੈਗਾ ਵੀ ਥੱਪ ਕੇ ਤੇ ਤੁਸੀਂ ਵੇਚ ਦਿਓ ਤੇ ਅਗਲੇ ਦੀ ਕੱਲ ਨੂੰ ਖਰਾਬ ਹੋ ਜੇ ਤੇ ਅਗਲਾ ਮੁੱਲ ਲਵੇ ਹੋਰ ਨਵੀਂ। ਸੋ ਇਹ ਜਿਹੜੀ ਆ ਉਹ ਜਪਾਨ ਆ ਜਿਹੜਾ ਤੇ ਜਰਮਨ ਆ, ਇਹ ਜਦੋਂ ਕੋਈ ਚੀਜ਼ ਬਣਾਉਂਦੇ ਆ ਉਹਨੂੰ ਜਿਹੜਾ ਬਹੁਤ ਪ੍ਰੀਤ ਨਾਲ ਐਨ ਪ੍ਰੇਮ ਦੇ ਨਾਲ ਉਹਨੂੰ ਬਣਾਉਂਦੇ ਆ, ਹੰਢ ਅਨੁਸਾਰ ਬਣਾਉਂਦੇ ਆ। ਤੇ ਜਿਹੜੀਆਂ ਕਾਰਾਂ ਜਦੋਂ ਹੁਣ ਪਹਿਲਾਂ ਇੱਥੇ ਆਈਆਂ ਖਾਸ ਸਾਹਿਬ ਜੀ, ਜਿਹੜੀਆਂ ਟੋਯੋਟਾ ਦੀਆਂ ਕਾਰਾਂ ਕੈਮਰੀ ਵਗੈਰਾ ਜਦੋਂ ਇੱਥੇ ਅਮਰੀਕਾ ਦੇ ਵਿੱਚ ਪਹਿਲਾਂ ਆਈਆਂ ਨਾ, ਇੱਥੇ ਦੇ ਲੋਕ ਆ ਜਿਹੜੇ ਉਹ ਇਹਨਾਂ ਨੂੰ ਅੱਗਾਂ ਲਾ ਦਿੰਦੇ ਸੀ, ਕਾਰ ਜੇ ਕਿਸੇ ਨੇ ਜਪਾਨ ਤੋਂ ਕਾਰ ਖਰੀਦੀ ਉਹਨੂੰ ਅੱਗ ਲਾ ਦਿੰਦੇ ਸੀ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕੰਪਨੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਹ ਸੀਗਾ ਵੀ ਇਹ ਕਾਰਾਂ ਜਿਹੜੀਆਂ ਇਹ ਇੱਕ ਤਾਂ ਗੈਸ ਘੱਟ ਬਹੁਤ ਖਾਂਦੀਆਂ, ਦੂਸਰੀਆਂ ਹੰਢਣ ਸਾਰਿਆਂ ਛੇਤੀ ਕਿਤੇ ਖਰਾਬ ਨੀ ਹੁੰਦੀਆਂ, ਇਸ ਕਰਕੇ ਜਿਹੜਾ ਆ ਉਹ ਪਹਿਲਾਂ ਕਾਫੀ ਇੱਥੇ ਹੋਇਆ ਸੀਗਾ, ਪਰ ਫੇਰ ਲੋਕ ਜਦੋਂ ਖਰੀਦਣ ਲੱਗ ਪਏ ਹੌਲੀ ਹੌਲੀ ਫੇਰ ਉਹ ਜਿਹੜਾ ਵਪਾਰ ਸੀ ਉਹ ਚੱਲ ਪਿਆ। ਸੋ ਇਹ ਦੋਨੇ ਕੰਟਰੀ ਆ ਜਿਹੜੇ ਜਪਾਨ ਤੇ ਜਿਹੜੀ ਗੱਲ ਅਗਲੀ ਗੱਲਬਾਤ ਜਿਹੜੀ ਖੱਖ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਆਪਣੀ ਜਿਹੜੀ ਆ, ਚਲੋ ਆਲ ਰਾਈਟ ਬਹੁਤ ਵਧੀਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।

0: ਹਾਂਜੀ ਸਤਿ ਸ੍ਰੀ ਅਕਾਲ ਜੀ ਖਾਕ ਸਾਹਿਬ ਤੇ ਲੇਟ ਆਉਣ ਵਾਲੇ ਚੀਮਾ ਸਾਹਿਬ ਸਤਿ ਸ੍ਰੀ ਅਕਾਲ।
1: ਚੀਮਾ ਸਾਹਿਬ ਐਡ ਨਹੀਂ ਹੋ ਰਿਹਾ, ਪਤਾ ਨਹੀਂ ਕੀ ਚੱਕਰ ਹੋ
0: ਗਿਆ। ਸੁਣਨ ਵਾਲੇ ਸਾਰੇ ਹੀ ਸਰੋਤੇ ਨੂੰ ਬੜੇ ਪਿਆਰ ਨਾਲ।
1: ਚੀਮਾ ਸਾਹਿਬ ਕੱਟ ਦਿਓ ਜੀ, ਤੁਸੀਂ ਐਡ ਨਹੀਂ ਹੋ ਰਹੇ।
2: ਓਕੇ,
1: ਮੈਂ ਕੋਸ਼ਿਸ਼ ਕਰਦਾ ਜੀ। ਡਾਕਟਰ ਸਾਹਿਬ
0: ਮਿਸ ਹੋ ਜਾਂਦਾ ਕਈ ਵਾਰ, ਵੈਸੇ ਅੱਜ ਰਾਜੀ ਤਾਂ ਮੇਰੇ ਖਿਆਲ ਸ਼ਾਇਦ ਅੰਗਰੇਜ਼ੀ ਦੀ ਸੀ, ਪਰ ਮੈਂ ਕੋਈ ਗੱਲ ਨਹੀਂ, ਤੁਹਾਡੇ ਵਾਸਤੇ ਅੱਜ ਮੈਂ ਪੰਜਾਬੀ ਕਰਾਂਗਾ ਤੇ ਕੱਲ ਨੂੰ ਅੰਗਰੇਜ਼ੀ ਵਿੱਚ ਕਰ ਲਵਾਂਗਾ।
1: ਠੀਕ ਹੈ ਜੀ,
0: ਕਿਉਂਕਿ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਨੇ ਉਹ ਤਕਰੀਬਨ ਪੰਜਾਬੀ ਜਾਂ ਹਿੰਦੀ ਸੁਣ ਸਕਦੇ
1: ਨੇ,
0: ਮੈਂ ਅੱਜ ਪੰਜਾਬੀ ਦੇ ਵਿੱਚ ਹੀ ਕਰ ਲੈਣਾ। ਸੋ ਅਸੀਂ ਜਿੰਨੇ ਵੀ ਸੁਣਨ ਵਾਲੇ ਸਰੋਤੇ ਨੇ ਇਹ ਜਾਣਦੇ ਨੇ ਕਿ ਸਿਸਟੇਮੈਟਿਕ ਤੌਰ ਤੇ ਅਸੀਂ ਸਾਰੇ ਸਰੀਰ ਦੇ ਵਿੱਚ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਅੰਗ ਨੇ ਉਹਨਾਂ ਦਾ ਨਾਂ ਦੱਸ ਕੇ ਉਹਨਾਂ ਦੀ ਪਛਾਣ ਦੱਸ ਰਹੇ ਹਾਂ ਤੇ ਉਹਨਾਂ ਦੀ ਸਿਚੁਏਸ਼ਨ ਕੀ ਹੈਗੀ ਏ, ਉਹ ਕਿੱਥੇ ਹੈਗੇ ਨੇ, ਤੇ ਫਿਰ ਉਹਨਾਂ ਦੀਆਂ ਬਿਮਾਰੀਆਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਪਰ ਯਾਦ ਇਹ ਰੱਖਣਾ, ਬਿਮਾਰੀਆਂ ਦੀ ਡਿਟੇਲ ਮੈਂ ਬਹੁਤੀ ਨਹੀਂ ਕਰ ਰਿਹਾ, ਕਿਉਂਕਿ ਇੱਕ ਇੱਕ ਬਿਮਾਰੀ ਨੂੰ ਇੱਕ ਇੱਕ ਲੈਕਚਰ ਚਾਹੀਦਾ ਹੈ। ਪਰ ਮੈਂ ਜਿਹੜੀਆਂ ਗੱਲਾਂ ਇੱਥੇ ਤੁਹਾਨੂੰ ਦੱਸ ਰਿਹਾ ਹਾਂ ਉਹ ਐਸੀਆਂ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਕਿ ਤੁਸੀਂ